0: نال کوئی پریشانی یا ایند نال کوئی مسئلہ ہے نہیں سر ایویں جڑے ویلے اسا خوش تے نہال زندگی گزرے سوں تا ول سائیں معاشرہ خوش تے نہال نظر آسی جی سائیں امید کرنا کیا ہے تو کو تواڈے بھرا تواڈی آر جے محمد عادل سیال دی اج دی گال پسند آئی سی لہذا آج کو سجنوں جڑا ہے کوشش کرنی ہے کہ ذرا ایویں خوش خوش راونے تھوڑا ہنسی مزاق کرنا ہے بال مل گئے تو سائیں بالاں دے نال ذرا کھل کے گال کرنی ہے بزرگ مل گئے تو انہاں دے نال ذرا انہاں دے انداز وچ انہاں دے نال خوش اخلاقی دے نال پیش آنے چاہ تاکہ او بھی ریلیکس تھی ونے گھر مہمان آ گیا تو او کو خندہ پیشانی دے نال ملنا ہے تے انہاں دے نال جڑا ہے ایویں رویہ اختیار کرنا ہے کہ او کو سارے گھر آون تے ساری دکان تے سارے علاقے چ آون تے اگلے کو مزہ کرے سہی دیکھو ہر کہن دے نال پریشانیاں غم اے سہی ہر کہن دے نال لگے ہوئے ہیں لیکن اسا انہاں کو سیریس گن کے بہ ونجن تے جے رہے نا دوجے دی خوشی کو بھی خراب کرن اے سہی طریقہ ٹھیک نہیں اج دا عنوان سہی کچھ انہاں گالیاں دے نال ریلیٹڈ ہے تسا کو اندازہ تھی گیو سی کہ اج آر جے محمد عادل سیال دیکھن کیرا عنوان گن کے تھوڑا جرا اندازہ تو کو تھی گیو سی لیکن مکمل تو کو دساون کول پہلے آج دی جنتری ورتاون ضروری ہے سجنو آج ستمبر دے مہینے دی 20 تاریخ ہے ربیع ثانی دے سونے مہینے دی 7 تاریخ ہے تے اسو دے مہینے دی 6 تاریخ تھیندی پئی ہے دیوار ہے اتوار دی تے این ٹائم ریڈیو امن ایف ایم 88.4 ٹانگ دے سٹوڈیو لگی ہوئی گھڑی دے مطابق 7:19 تھیندے پئے ہیں سجنو سرائے کی پروگرام پھلاں بھری چنگھیر دے وچ میڈا تے تواڈا ساتھ جے رہے جڑی تواڈی سنگت ہے اے انشاءاللہ فکس 7 کول گن کے 8:30 تک ہوندی ہے اسارا تواڈا ساتھ جاری رہسی درمیان دی وچ میں تھوڑی جڑی جے رہے نیوز بریک گنسوں لیکن اسارا تواڈا جڑا ساتھ ہے او انشاءاللہ 8:30 تک جاری رہسی جی سجنوں سرائے کی پروگرام پھلاں بھری چنگھیر تواڈا اپنا پروگرام ہے اندی وچ تسا وی شامل تھی سکدے وی اپنے پروگرام وچ شامل تھیون دے واسطے اپنا موبائل اوپن کرے سو رائٹ میسج وچ ویسو آر ای ٹی لکھ سو سپیس دے سو اپنا سونا نا اپنے سونے شہر دا نا اپنے سونے دیہات دا نا سکو 8583 تے بھیج چھڑے سو ਤਾਂ ਭੇਜੋ ਹੋਇਆ ਤੁਹਾਡਾ ਜਿਹੜਾ ਮੈਸੇਜ ਹੈ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਸੀ ਅਤੇ ਨਾਲ ਹੀ ਸਹੀ ਅਗਰ ਤੁਸੀਂ ਸਾਰੇ ਨਾਲ ਡਿੱਗ ਸਾਰਾ ਢੇਰ ਸਾਰਾ ਬਹੁਤ ਜ਼ਿਆਦਾ ਪਿਆਰ ਕਰੇ ਦੇਵੇ ਤਾਂ ਵੱਧ ਜਿਹੜਾ ਹੈ ਤੁਸੀਂ ਸਾਰੇ ਕੋ ਕਾਲ ਕਰੇ ਸੋ ਸਾਡੇ ਸਟੂਡੀਓ ਦਾ ਨੰਬਰ ਨੋਟ ਕਰ ਗਿਨੋ ਚਾਹੇ ਮੇਰੇ ਭਰਾ ਹਨ ਚਾਹੇ ਮੇਰੇ ਭੈਣੀਆਂ ਹਨ ਚਾਹੇ ਨੰਨੇ ਮੁੰਨੇ ਸ਼ਹਿਜ਼ਾਦੇ ਹਨ ਜੋ ਜੋੜ ਵੀ ਸਾਰੇ ਕੋ ਪਾਕਿਸਤਾਨ ਵਿੱਚ ਜਿੱਥਾ ਵੀ ਸੁਣਦਾ ਪਏ ਚਾਹੇ ਸੋਹਣਾ ਟਾਂਗ ਹੈ ਟਾਂਗ ਦੇ ਸੋਹਣੇ ਸੋਹਣੇ ਸਰਸਬਜ਼ ਦਿਹਾਤ ਹਨ ਜਾਂ ਵੱਲ ਜਿਹੜਾ ਹੈ ਸਾਡੇ ਸਰਾਇਕਿਸਤਾਨ ਪੱਟੀ ਦੇ ਜਿਤਨੇ ਵੀ ਇਲਾਕੇ ਹਨ ਚਾਹੇ ਡੇਰਾ ਇਸਮਾਇਲ ਖਾਨ ਹੈ ਲਈਆ ਮੀਆਂ ਵਾਲੀ ਬਹਾਵਲਪੁਰ ਰਹੀਮ ਯਾਰ ਖਾਨ ਡੇਰਾ ਗਾਜ਼ੀ ਖਾਨ ਲੋਧਰਾਮ ਮੁਲਤਾਨ ਜਿੱਥੇ ਵੀ ਉਹਦੇ ਇਲਾਵਾ ਪੰਜਾਬ ਹੈ ਸਿੰਧ ਹੈ ਬਲੋਚਿਸਤਾਨ ਹੈ ਆਜ਼ਾਦ ਕਸ਼ਮੀਰ ਹੈ ਯਾ ਵੱਲ ਅਸਰਾ ਜਰਾ ਹੈ ਵਜ਼ੀਰਿਸਤਾਨ ਹੈ ਸਾਰਾ ਕੁਝ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚਗੇਰ ਦੇ ਵਿੱਚ ਪਾਖੈਰ ਰਾਗ ਲੈ ਨਾਲ ਸਤ ਬਿਸਮਿਲਾ ਜੀ ਆਇਆਂ ਨੂੰ ਵੈਲਕਮ ਤੇ ਮਰਹਬਾ ਜੀ ਸਹੀ ਤੁਹਾਕੂ ਪ੍ਰੋਗਰਾਮ ਦੇ ਵਿੱਚ ਖੁਸ਼ ਆਮਦੀਦ ਕਰੇ ਨੇ ਹੈ ਜਿੱਥਾ ਵੀ ਸਾਡੀ ਆਵਾਜ਼ ਸੁਣੀ ਜਾਂਦੀ ਪਈ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਸਕਦੇ ਹੀ ਵੇ 09635114888 ਡਾਇਲ ਕਰਕੇ ਥੋੜੀ ਹੀ ਦੇਰ ਦੇ ਬਾਅਦ ਅਸਾਰਾ ਪੀ ਟੀ ਸੀ ਐਲ ਨੰਬਰ ਆਨ ਥੀ ਵੈਸੀ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਸਕਸੋ ਜੀ ਸਜਣੋ ਤੁਸਾਂ ਇੰਤਜ਼ਾਰ ਹੀ ਬੈਠੇ ਹੀ ਵੇ ਕਿ ਅੱਜ ਦੇਖਣ ਸਾਡਾ ਭਰਾ ਸਾਡਾ ਹਰਜੇ ਮੁਹੰਮਦ ਆਦਿਲ ਸਿਆਲ ਕਿਹੜਾ ਉਨਵਾਨ ਗਿਣ ਕੇ ਆਇਆ ਹੈ ਤਾਂ ਜਨਾਬ ਜਨਾਬ ਜਨਾਬ ਜਨਾਬ ਅੱਜ ਜਿਹੜਾ ਤੁਹਾਡੇ ਵਾਸਤੇ ਉਨਵਾਨ ਗਿਣ ਕੇ ਆਇਆ ਹਾਂ ਉਹ ਹੈ ਕਿ ਜ਼ਿੰਦਗੀ ਦੇ ਸੰਵਾਰਨ ਦੇ ਤੌਰ ਤਰੀਕੇ ਜੀ ਸਹੀ ਅਸਾਂ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਜਿੱਥਾਂ ਵੰਜਾਂ ਨਾ ਮੈਂ ਕੋ ਫੁੱਲ ਪ੍ਰੋਟੋਕੋਲ ਮਿਲੇ ਫੁੱਲ ਮੈਂ ਕੋ ਇੱਜ਼ਤ ਮਿਲੇ ਫੁੱਲ ਮੈਂ ਕੋ ਪਰਫੈਕਟ ਇਨਸਾਨ ਮਿਲੇ ਪਰਫੈਕਟੇਸ਼ਨ ਯਾਨੀ ਕਿ ਪਰਫੈਕਟ ਅਸਾਂ ਹਰ ਸ਼ੈ ਦੇ ਵਿੱਚ ਚਾਹੁੰਦੇ ਹਾਂ ਕਿ ਅਸਾਂ ਕੋ ਹਰ ਸ਼ੈ ਪਰਫੈਕਟ ਮਿਲੇ ਮੁਕੰਮਲ ਮਿਲੇ ਯਾਨੀ ਕਿ ਅਗਰ ਅਸਾਂ ਬਾਜ਼ਾਰ ਵੇਨੇ ਪਿਆ ਨਾ ਤਾਂ ਸਜਣੋ ਅਕਸਰ ਮੇਰੇ ਮਾਵਾਂ ਭੈਣੀਆਂ ਜਿਹੜੇ ਹਨ ਉਹ ਜਿਹੜੇ ਵਹਿੰਦੇ ਹਨ ਕੋਈ ਸ਼ਾਪਿੰਗ ਕਰਨ ਵਾਸਤੇ ਉਹ ਆਦਿ ਕਿ ਐਸੀ ਸ਼ੈ ਅਸਾਂ ਕੋ ਮਿਲੇ ਜਿਹਦੇ ਵਿੱਚ ਕਿਸੇ ਕਿਸਮ ਦਾ ਨੁਕਸ ਨਾ ਹੋਵੇ ਅਗਰ ਜਿਊਲਰੀ ਗਿਣਨ ਵਹਿੰਦੇ ਪਏ ਹਨ ਜਾਂ ਵੱਲ ਕੋਈ ਵੀ ਸ਼ੈ ਗਿਣਨ ਵਹਿੰਦੇ ਪੈਣ ਉਹ ਆਦਿ ਕਿ ਉਹਦੇ ਵਿੱਚ ਕਿਸੇ ਕਿਸਮ ਦਾ ਜਿਵੇਂ ਸਰਾਇਕੀ ਟਾਕ ਦਾ ਇੱਕ ਲਫ਼ਜ਼ ਹੈ ਕਿ ਵਿੱਚ ਖੋ ਦਾ ਟਿੱਕਾ ਨਾ ਹੋਵੇ ਕਿ ਇਹ ਜਿਹੜੀ ਸ਼ੈ ਹੈ ਇਹਦੇ ਵਿੱਚ ਖੋ ਇਹਦੇ ਵਿੱਚ ਇਹ ਸ਼ਾਇਦ ਨੁਕਸ ਨਾ ਨਾ ਪਰਫੈਕਟ ਮੰਗਨੇ ਆ। ਇਵੇਂ ਅਸਾਂ ਲਾਈਫ ਦੇ ਵਿੱਚ ਵੀ ਜ਼ਿੰਦਗੀ ਗੁਜ਼ਾਰਨ ਦੇ ਵਾਸਤੇ ਹਰ ਇਨਸਾਨ ਕੋਲ ਵੀ ਜਿਹੜਾ ਹੈ ਮੁਕੰਮਲ 100% ਉਹਦੇ ਕੋਲ ਰਿਸਪਾਂਸ ਮੰਗਦੇ ਪਏ ਆਉਂਦੇ ਹੈ, ਤਾਂ ਇਹ ਅਸਾਂ ਕਿਵੇਂ ਰਿਸਪਾਂਸ ਕਿਆ ਕੋ ਦੇ ਸੂੰ, ਇਹ ਰਿਸਪਾਂਸ ਅਸਾਂ ਕੋ ਕਿਵੇਂ ਮਿਲ ਸਕਦਾ ਹੈ, ਇਹਦੇ ਉੱਤੇ ਗੱਲ ਮੁਹਾੜ ਦਾ ਸਿਲਸਿਲਾ ਜਾਰੀ ਰੱਖਿਆ ਸੂੰ। ਇੱਕ ਕਾਲ, ਪਹਿਲੀ ਪਹਿਲੀ ਕਾਲ ਲੇਖਣ, ਪਹਿਲਾ ਪਹਿਲਾ ਖੁਸ਼ ਨਸੀਬ ਕੌਣ ਹੈ? ਅਸਲਾਮ ਵਾਲੇਕੁਮ। ਬਿਸਮਿਲਾ ਸਾਈਂ, ਬਿਸਮਿਲਾ ਸਜਣ ਆਵੇ ਨਖੀਆਂ ਠਰੇ ਨ ਰਮਜ਼ਾਨ ਕੁਲਾਚੀ ਸਾਹਿਬ, ਕਿਆ ਹਾਲ ਇਨ? ਬਿਸਮਿਲਾ ਸਾਈਂ, ਸਰਾਇਕੀ ਪ੍ਰੋਗਰਾਮ ਦੇ ਵਿਚ ਸਤ ਬਿਸਮਿਲਾ, ਕਿਵੇਂ ਹਾਲ ਏ? ਆਵਾਜ਼ ਕੋਲ ਅਸਾਂ ਪਛਾਣ ਗਿਆ ਸਜਣੋ। ਰੁੱਤ ਤਬਦੀਲ ਪਈ ਥੀਂਦੀ ਏ, ਪੱਤਰੇ ਜਿਹੜੇ ਹਿੰਨ ਹੁਣ ਹਲਕੇ ਹਲਕੇ ਹਲਦੇ, ਠੱਡੀ ਠੱਡੀ ਹਵਾ ਫਜਰ ਕੋ ਚੱਲਦੀ ਏ, ਚਿੜੀਆਂ ਚਹਚਹਾਉਂਦੇ ਹਿੰਨ, ਕੋਇਲ ਗਾਣੇ ਗਾਉਂਦੀ ਏ, ਬਹੁਤ ਮਜ਼ਾ ਆਉਂਦਾ ਫਜਰ ਦੇ ਟਾਈਮ।
1: ਇਹਨੂੰ ਮੈਂ ਜਿਹੜੇ ਇਲਾਕੇ ਚ ਵਧਾ ਨਾ,
0: ਜੀ ਜੀ,
1: ਇਸੇ ਇਲਾਕੇ ਦੇ ਵਿਚ ਬੱਬੂਗਾ ਠੀਕ ਗਿਆ, ਇਹ ਕਹਿਣਾ ਮੁਰਗਾ ਵੀ ਠੀਕ ਗਏ, ਕੂਜਾ ਠੀਕ ਗਏ,
0: ਰਮਜ਼ਾਨ ਸਾਹਿਬ ਕੁਦਰਤੀ ਸ਼ੀਆਂ ਕੁਦਰਤੀ ਮਾਹੌਲ ਕੋ ਮਜ਼ੀਦ ਖੂਬਸੂਰਤ ਕਰ ਰਹੇ ਨੇ।
1: ਇਹ ਸਾਰੇ ਪਰੇਸ਼ਾਨੀਆਂ ਇਨਸਾਨ ਦੇ ਖਤਮ ਥੀ ਵੈਨਨ, ਵੀ ਉਹ ਸ਼ੋਰ ਨਹੀਂ ਆਉਂਦਾ ਬੈਰ, ਸਿਰ ਪੱਖੀਆਂ ਦੇ ਆਵਾਜ਼ ਆਉਂਦੇ।
0: ਵਾਹ ਸਹੀ, ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਫਜਰ ਦਿਨ ਜੋ ਹੈ ਜਰਾ ਤਰੀਕਾ ਹੈ ਉਹ ਜਰਾ ਹੈ ਇੱਕ ਆਪਣਾ ਅੰਦਾਜ਼ ਹੈ। ਰਮਜ਼ਾਨ ਕੁਲਾਜੀ ਸਾਹਿਬ, ਅੱਜ ਅਸਾਂ ਵੀ ਜਰਾ ਟਾਪਿਕ ਇਵੇਂ ਕਿਸਮ ਦਾ ਗਿਣ ਕੇ ਆਏ ਹੈ ਕਿ ਅਸਾਡੀ ਲਾਈਫ ਵੀ ਅੱਛੀ ਰਹੇ, ਦੂਜਿਆਂ ਦੀ ਜ਼ਿੰਦਗੀ ਦੇ ਵੀ ਅੱਛੇ ਅਸਰਾਤ ਮੁਰੱਤਬ ਥੀਵੇਨ, ਤਾਂ ਇਹਦੇ ਵਾਸਤੇ ਲਾਈਫ ਗੁਜ਼ਾਰਨ ਦੇ, ਜ਼ਿੰਦਗੀ ਗੁਜ਼ਾਰਨ ਦੇ ਜਿਹੜੇ ਤਰੀਕੇ ਹਨ ਉਹ ਅਸਾਂ ਕੋ ਕਿਹੜੇ ਇਖਤਿਆਰ ਕਰਨੇ ਚਾਹੀਦੇ ਨੇ? ਜਿਵੇਂ ਕਹਿੰਦੇ ਘਰ ਅਗਰ ਅਸਾਂ ਵਹਿੰਦੇ ਪਏ ਹਾਂ, ਤੁਹਾਡੇ ਕੋਲ ਮੈਂ ਇਹ ਸਵਾਲ ਕਰਿਆ ਸਾਂ, ਅਗਰ ਅਸਾਂ ਕਹਿੰਦੇ ਘਰ ਵਹਿੰਦੇ ਪਏ ਹਾਂ, ਅਸਾਂ ਕੋ ਕਿਹੜੇ ਤਬੀਅਤ ਦੇ ਨਾਲ ਕਿਹੜੇ ਤਰੀਕੇ ਨਾਲ ਇੰਟਰ ਥੀਵਣਾ ਚਾਹੀਦਾ ਹੈ?
1: ਬਹਿਦੇ ਘਰ ਪਹਿਲੇ ਤੇ ਉਹਨਾਂ ਕੋ ਦੱਸਣਾ ਚਾਹੀਦਾ ਹੈ।
0: ਬਿਲਕੁਲ ਸਹੀ,
1: ਕਾਲ ਦੇ ਜ਼ਰੀਏ ਜਾਂ ਜਿਹੜਾ ਹਿਸਾਬ ਗੱਲ ਜਿਹੜੇ ਹਿਸਾਬ ਤੇ ਵੀ ਹੋਵੇ।
0: ਜੀ ਜੀ,
1: ਕਿਉਂ ਜੋ ਹਰ ਇਨਸਾਨ ਦੇ ਕੋਈ ਨਾ ਕੋਈ ਮਸਰੂਫੀਅਤ ਹੋਣ।
0: ਬਿਲਕੁਲ ਸਹੀ, ਬਿਲਕੁਲ,
1: ਬਸ ਅਗਰ ਉਹਦੇ ਮਸਰੂਫੀਅਤ ਹੋਊਗਾ ਪਹਿਲੇ ਪਤਾ ਕਰਨਾ ਚਾਹੀਏ ਪਹਿਲੇ ਮਸਰੂਫੀਅਤ ਅੱਜ ਦੇ ਹੀ ਨਹੀਂ ਜਾਂ ਕੋ ਨਹੀਂ।
0: ਜੀ ਜੀ, ਬਿਲਕੁਲ,
1: ਜੇ ਉਹ ਅਸਾਂ ਕੋ ਟਾਈਮ ਦੇ ਸਕੇ ਤੇ ਬਾਕੀ
0: ਸਵਾਲ ਹੈ ਟਾਈਮ ਤੇ ਦੱਸੂ ਕਿ ਅਸਾਂ ਆਂਦੇ ਪਏ ਹਾਂ, ਦੂਜਾ ਗਿਫਟ ਗਿਣ ਕੇ ਵੰਨੂ, ਤੀਜਾ ਕਿਹੜੀ ਸ਼ਾਇਦ ਦਿਉ ਕਿ ਉਹ ਸਾਰੇ ਕੋਲ ਮੁਤਾਸਿਰ ਥੀ ਵੇ ਕਿ ਅੱਜ ਮੇਰੇ ਘਰ ਜੋ ਮਹਿਮਾਨ ਹੈ?
1: ਤੀਜਾ ਜੇ ਰਹੇ ਅਸਾਰਾ ਜਰਾ ਮੂਡ ਹੈ, ਅਸਾਰਾ ਜਰਾ ਚਿਹਰਾ ਹੈ, ਉਹ ਹਮੇਸ਼ਾ ਖਿਲਦਾ ਹੋਏ ਉਹਨਾਂ
0: ਮਿਲੇ ਤੇ ਇਹ ਗਿੱਲੇ ਸ਼ਿਕਵਾਂ ਦੀ ਪੰਡ ਮੈਂ ਤਾਦਾਂ ਜਰ ਮੈਂ ਕਹਿੰਦੇ ਘਰ
1: ਗਿੱਲੇ ਸ਼ਿਕਵੇ ਨਾ ਕਰੋ ਕਹਿੰਦੇ ਬਾਰੇ, ਬਾਕੀ ਉਹਦੇ ਜਿਹੜੇ ਜ਼ਾਤੀ ਗਾਲੀਆਂ ਹਨ, ਜ਼ਾਤੀ ਮਸਰੂਫਾਤ ਹਨ, ਉਹਦੇ ਘਰ ਦੇ ਮਸਾਇਲ ਹਨ, ਉਹਨਾਂ ਚ ਕਦੇ ਵੀ ਦਖਲ ਅੰਦਾਜ਼ੀ ਅਸਾਂ ਨਾ ਦਿਓ,
0: ਨਾ ਦਿਓ। ਸੋਹਣੀ ਗੱਲ,
1: ਦੂਜੀ ਗੱਲ ਤਾਂ ਇਹ ਕੀਤੀ ਜੋ ਇਨਸਾਨ ਦੇ ਅਸਾਂ ਕੋਸ਼ਿਸ਼ ਇਹ ਕਰੂ, ਅਸਾਂ ਇੱਕ ਸ਼ਾਈ ਮੰਗਣੇ ਹੈ ਬੈਦ ਕੋਲ,
0: ਜੀ ਜੀ, ਦੇਣੇ ਨੇ
1: ਇੱਜ਼ਤ ਮੰਗਣੇ ਹੈ, ਖਲੂਸ ਮੰਗਣੇ ਹੈ, ਤੇ ਹਰ ਸ਼ਾਈ ਮੰਗਣੇ ਹੈ,
0: ਬਿਲਕੁਲ,
1: ਲੇਕਿਨ ਉਹ ਅਸਾਂ ਬੈ ਕੋ ਨਾ ਦੇਂਦੇ,
0: ਨਾ ਦੇਂਦੇ।
1: ਪਹਿਲੇ ਅਗਰ ਬੈ ਕੋ ਜੇ ਦੇਸੂ ਜਿਹੜੀ ਸ਼ਾਈ ਉਹ ਸ਼ਾਈ ਸਾਡੇ ਵਾਪਸ ਸੀ ਗਿਆ ਸੀ,
0: ਤੁਸੀਂ
1: ਆਪ ਸੋਚ ਕਰੋ, ਜ਼ਮੀਨ ਦੇ ਵਿੱਚ ਜਿਹੜੀ ਸ਼ਾਈ ਇਨਸਾਨ ਵਹੀਂ ਦੇ ਉਹ ਨਿਕਦੀ ਹੈ, ਕਦੇ ਕੋਈ ਬਈ ਸ਼ਾਈ ਨਹੀਂ ਨਿਕਲਦੀ।
0: ਬੜੀ ਕੀਮਤੀ ਮਿਸਾਲ ਦਿੱਤੀ ਵੇ ਜੀ, ਬਿਲਕੁਲ।
1: ਤੇ ਇਹ ਅਗਰ ਜਿਹੜੇ ਸ਼ਾਈ ਅਸਾਂ ਮੰਗਣੇ ਹੈ ਬੈਦ ਕੋ ਨੂੰ,
0: ਜੀ ਜੀ,
1: ਇਹ ਅਸਾਂ ਕੋ ਪਹਿਲੇ ਉਹ ਕੋ ਦੇਵਣੇ ਪੋਸਨ,
0: ਦੇਵਣੇ ਪੋਸਨ, ਪਹਿਲੇ ਵਹਾਉਣੀ ਪੋਸੀ, ਬਾਅਦ ਵਿੱਚ ਹਾਸਲ ਕਰਕੇ
1: ਕਰਨੀ ਪੋਸੀ। ਅਸਾਂ ਦੇ ਸਾਰੀ ਕੋਈ ਇੱਜ਼ਤ ਨਹੀਂ ਕਰਿੰਦਾ, ਸਾਡੀ ਨਹੀਂ ਕਰਿੰਦਾ, ਮਹਿਮਾਨ ਨਵਾਜ਼ ਮਹਿਮਾਨ ਸੀ ਨੇ ਉਹ ਸਾਡੀ ਮਹਿਮਾਨ ਨਵਾਜ਼ੀ ਨਹੀਂ ਕਰਿੰਦਾ, ਅਸਾਂ ਕੋ ਮੂਡ ਨਹੀਂ ਦਿੰਦਾ, ਅਸਾਂ ਕੋ ਟਾਈਮ ਨਹੀਂ ਦਿੰਦਾ, ਅਸਾਂ ਸਾਰੇ ਸ਼ਾਈਆਂ ਬਹਿ ਕੋ ਨਹੀਂ ਦਿੰਦੇ,
0: ਬਿਲਕੁਲ।
1: ਇਹ ਸਿਰਫ ਅਸਾਂ ਬਹਿ ਦੇ ਕੋਲ ਗਿੱਲਾ ਕਰੇ, ਪਹਿਲੇ ਅਸਾਂ ਆਪਣੇ ਅੰਦਰ ਦੇਖੋ ਅਸਾਂ ਬਹਿ ਦੇ ਨਾਲ ਕਿਵੇਂ ਹੈ।
0: ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਰਮਜ਼ਾਨ ਕੁਲਾਜੀ ਸਾਹਿਬ, ਬਹੁਤ
1: ਸਾਰੇ ਸੁਣਨ ਵਾਲਿਆਂ ਕੋ, ਨਮਤੁਲਾ ਰਹੀ ਸਾਹਿਬ ਥੀ ਗਿਆ, ਮੁਲਾਜ਼ਮ ਥੀ ਗਿਆ, ਹਾਜੀ ਸੈਫੁੱਲਾ ਥੀ ਗਿਆ, ਤੇ ਬਾਕੀ ਜਿਤਨੇ ਸੁਣਨ ਵਾਲੇ ਸਾਰਿਆਂ ਕੋ ਮੇਰਾ ਸਲਾਮ ਥੀ ਗਿਆ।
0: ਵਾਲੇਕੁਮ ਸਲਾਮ, ਬਹੁਤ ਮਿਹਰਬਾਨੀ, ਆਪਣਾ ਖਿਆਲ ਰੱਖਿਆ ਸਹੀ। ਜੀ ਸਹੀ, ਰਮਜ਼ਾਨ ਕੁਲਾਜੀ ਸਾਹਿਬ ਸਾਡੇ ਨਾਲ ਗੱਲ ਕਰ ਗਏ ਹਨ, ਲਾਈਫ ਕੋ ਬਿਹਤਰ ਬਣਾਉਣ ਵਾਸਤੇ, ਖੁਸ਼ਗਵਾਰ ਬਣਾਉਣ ਵਾਸਤੇ। ਪਹਿਲਾ ਸਵਾਲ ਅਸਾਂ ਉਹਨਾਂ ਕੋਲ ਕੀਤਾ ਕਿ ਕਹਿੰਦੇ ਘਰ ਵੰਜੂ ਤਾਂ ਕਿਵੇਂ ਵੰਜਣਾ ਚਾਹੀਦਾ, ਉਹਨਾਂ ਕਹਿ ਕੇ ਪਹਿਲੇ ਜੇ ਰਹੇ ਉਹਨਾਂ ਕੋ ਦੱਸਣਾ ਚਾਹੀਦਾ, ਤਾਂ ਕਿ ਜਿਹੜੇ ਲਿਆ ਸੋ ਤਾਂ ਵੰਜੂ ਤੇ ਕੋਈ ਉਹ ਇਵੇਂ ਨਾ ਹੋਵੇ ਜੋ ਮਸਰੂਫ ਨਾ ਹੋਵੇ ਜਾਂ ਕਿ ਨਹੀਂ ਗਹਿ ਨਾ ਵਧੇ ਹੋਵੇ। ਪਹਿਲੀ ਗੱਲ ਇਹ ਹੈ। ਲੇਕਿਨ ਉਹ ਗੱਲ ਕੋ ਵੀ ਜਾਰੀ ਰੱਖਿਆ ਸੂ ਨਾਲ ਨਾਲ ਕਾਲਾਂ ਵੀ ਗਿਣਸੂ। ਦੂਜਾ ਲਿਸਨਰ ਦੇਖਣ ਸਾਡੇ ਨਾਲ ਕੌਣ ਹੈ? ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ।
0: ਮਿੱਠਾ ਸ਼ਹਿਜ਼ਾਦਾ, ਆਪਣਾ ਨਾਂ ਦੱਸੇ ਸੀ, ਆਪਣੇ ਸੋਹਣੇ ਸੋਹਣੇ ਗਾਉਣ ਦਾ ਨਾਮ ਵੀ ਮੈਂ ਦੱਸ। ਮੁਹੰਮਦ ਹਸਨੀ ਬਲੋਚ, ਇਹ ਤਾਂ ਮੈਨੂੰ ਲੱਗਦਾ ਇਵੇਂ ਤੈਂ ਸਾਰੇ ਨਾਲ ਚੀਟਿੰਗ ਕੀਤੀ ਹੈ। ਚੀਟਿੰਗ ਕੀਤੀ ਵੀ ਨਾ, ਕੂੜ ਮਾਰੇ ਕਿ ਸੱਚੀ ਤੇਰਾ ਨਾਂ ਹਸਨੀ ਬਲੋਚ ਹੈ? ਅੱਛਾ, ਦਾਇਆ ਕਲਬੀ। ਦਾਇਆ ਕਲਬੀ, ਕੀ ਹਾਲ ਹੈ? ਠੀਕ ਠਾਕ, ਖੈਰ ਖਰੀਅਤ ਹੈ? ਮੈਂ ਚੰਗਾ ਹਾਂ। ਛੋਟੂ ਦੱਸਾ, ਅੱਜ ਤੇਰੀ ਕਿਹੜੀ ਫਰਮਾਇਸ਼ ਹੈ? ਮੈਂ ਤੇਰੇ ਕੋਲ ਫਰਮਾਇਸ਼ ਕਰੇ ਨਾ, ਤੈਨੂੰ ਕੋਈ ਨਜ਼ਮ, ਕੋਈ ਕੋਈ ਸ਼ੇਰ, ਕੋਈ ਸ਼ਹਿਰ ਤੱਕ ਆਂਦੀ ਹੈ, ਅਸਾਂ ਕੋਈ ਕੁਛ ਸੁਣਾ ਸਕਦੇ ਹੀ ਟੈਮ? ਹਾਂ ਸੁਣਾ ਨਾ, ਵੱਧ ਤੇ ਇਹਦੇ ਕੋਲ ਵੱਡੀ ਬਈ ਤਾਂ ਗੱਲ ਹੈ ਕੋਈ ਨਾ, ਸੁਣਾ ਦੇ। ਹਾਂ ਵੱਧ ਕਿਸ ਆਂਦੀ ਹੈ? ਛੋਟੀ ਛੋਟੀ ਆਂਖੋਂ ਵਾਲੀ,
2: ਬੜੇ ਬੜੇ ਕਾਨ ਵਾਲੀ,
0: ਬੜੇ ਬੜੇ ਕਾਨੋ ਵਾਲੀ।
2: ਪਾਣੀ ਪੀਤਾ ਹੈ?
0: ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਦਾਈ ਕੱਲ ਵੀ ਤੂੰ ਪ੍ਰੋਗਰਾਮ ਸੁਣ, ਅੱਜ ਤੈਕੂ ਮੈਂ ਕੋ ਟਾਈਮ ਮਿਲਾ ਤਾਂ ਇਨਸ਼ਾਅੱਲਾ ਤੈਕੂ ਕਹਾਣੀ ਵੀ ਵੱਧ ਸੁਣੇ ਸੁ। ਠੀਕ ਹੈ?
2: ਮੇਰਾ ਚਾਚਾ, ਮੇਰੇ ਚਾਚੇ ਨੂੰ ਸਲਾਮ।
0: ਵਾਲੇਕੁਮ ਸਲਾਮ।
2: ਮੇਰੇ ਹਰ ਇਕਬਾਲ ਕੋ ਸਲਾਮ।
0: ਵਾਲੇਕੁਮ ਸਲਾਮ।
2: ਚਾਚੇ ਕੋ ਸਲਾਮ।
0: ਜੀ ਜੀ, ਸਾਰਿਆਂ ਕੋ ਸਲਾਮ ਥੀ ਗਿਆ ਛੋਟੂ, ਬਹੁ ਮਿਹਰਬਾਨੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਥੀਵਣ ਵਾਸਤੇ, ਬਹੁ ਮਿਹਰਬਾਨੀ ਜੀ। ਜੀ ਜਨਾਬ, ਨੰਨੇ ਮੁੰਨੇ ਸ਼ਹਿਜ਼ਾਦੇ ਵੀ ਇਨ ਟਾਈਮ ਸਾਹਿਬ ਸੁਣਦੇ ਪਏ ਆਉਂਦੇ ਹਨ, ਤਾਂ ਗੱਲ ਥੀਂਦੀ ਪਈ ਕਿ ਲਾਈਫ ਦੇ ਕੁਝ ਅਸੂਲ ਹਨ, ਜ਼ਿੰਦਗੀ ਗੁਜ਼ਾਰਨ ਦੇ ਕੁਝ ਤਰੀਕੇ, ਤੌਰ ਤਰੀਕੇ ਹਨ। ਅਸਾਂ ਜਿਹੜੇ ਵੇਲੇ ਉਹਨਾਂ ਕੋਲ ਆਪਣੇ ਸੂ, ਉਹਨਾਂ ਕੋਲ ਆਪਣੀ ਜ਼ਿੰਦਗੀ ਦੇ ਵਿੱਚ ਜਣੋ ਗਿਣ ਕੇ ਆਸੂ ਨਾ, ਤਾਂ ਅਸਾਡੀ ਜ਼ਿੰਦਗੀ ਵੀ ਸੌਖੀ ਥੀ ਸੀਵੇਂ ਦੀ, ਦੂਜਿਆਂ ਦੇ ਵਾਸਤੇ ਵੀ ਅਸਾਂ ਪਰੇਸ਼ਾਨੀ ਦਾ ਸਬਬ ਨਾ ਬਣ ਸੂ। ਜਿਵੇਂ ਕਿ ਅਸਾਂ ਕਹਿੰਦੇ ਘਰ ਅਗਰ ਵਹਿੰਦੇ ਪੈ, ਤਾਂ ਇਹ ਗਿੱਲੇ ਸ਼ਿਕਵਾਂ ਦੀ ਜਿਹੜੀ ਪੰਡ ਹੈ, ਪੰਡੜੀ ਹੈ ਨਾ, ਇੱਕ ਉਹਦੇ ਬੂਹੇ ਕੋਲ ਪੈਰ ਰੱਖ ਛੋੜੋ। ਯਕੀਨ ਕਰੋ, ਅਗਰ ਜੇ ਇਹ ਗੱਲ 'ਤੇ ਅਮਲ ਕੀਤਾ ਚਾਹ, ਤਾਂ ਬਹੁ ਸੋਹਣਾ ਟਾਈਮ ਉੱਥੇ ਗੁਜ਼ਰ ਸੀ। ਕੋਈ ਲੜਾਈ, ਕੋਈ ਝਗੜਾ, ਕੋਈ ਖਫਗੀਅਤ ਨਾ ਸੀ। ਮਸਲਾ ਉਹ ਟਾਈਮ ਬਣਦਾ ਸਜਣੋ, ਜਿਹੜੇ ਵੇਲੇ ਅਸਾਂ ਕਹਿੰਦੇ ਘਰ ਵਹਿੰਦੇ ਹਾਂ, ਤੇ ਇਹ ਗਿੱਲੇ ਸ਼ਿਕਵਾਂ ਦੀ ਇੱਕ ਪੰਡ ਸੀਟ ਤੇ, ਇੱਕ ਕੱਚ 'ਚ ਤੇ ਦੂਜੀ ਜਿਹੜੀ ਹੈ ਖੱਬੇ ਹੱਥ 'ਚ, ਅਸਾਂ ਜਿਹੜੇ ਵੇਲੇ ਚਾਹ ਕੇ ਕਹਿੰਦੇ ਘਰ ਇੰਟਰ ਥੀਂਦੀਆਂ ਨਾ, ਜਾਂ ਚੌਕ ਤੇ ਵਹਿੰਦੀਆਂ, ਤੇ ਗਿੱਲੇ ਤੇ ਸ਼ਿਕਵੇ ਜਿਹੜੇ ਇਹ ਗੰਢੜੀਆਂ ਖੁੱਲਦੇ ਨਾ, ਤੇ ਇੱਥੋਂ ਵੱਲ ਸਹੀ ਜਿਹੜਾ ਪਰੇਸ਼ਾਨੀਆਂ ਤੇ ਲੜਾਈਆਂ ਤੇ ਝਗੜੇ ਜਿਹੜੇ ਪੈਦਾ ਥੀਂਦੇ ਨਾ, ਇੱਥੋਂ ਮਸਲੇ ਸਾਰੇ ਜਿਹੜਾ ਹੈ ਕ੍ਰੀਏਟ ਥੀਵਣ ਲੱਗ ਪੈਂਦੇ, ਇੱਥੋਂ ਮਸਲੇ ਬਣਨਾ ਸ਼ੁਰੂ ਥੀਂਦੇ ਨਾ। ਤਾਂ ਪਹਿਲੀ ਗੱਲ ਇਹ, ਇਹ ਗੱਲ ਕੋ ਅਸਾਂ ਫਾਲੋ ਕਰਨਾ, ਇਹ ਗੱਲ ਤੇ ਅਮਲ ਕਰਨਾ, ਕਿ ਅਸਾਂ ਕਹਿੰਦੇ ਸ਼ਿਕਵੇ ਨਹੀਂ ਨੇ ਦੇਖਣ ਲੈਣ ਤੇ ਸਾਡੇ ਨਾਲ ਕੋਈ। ਅਸਲਾਮ ਵਾਲੇਕੁਮ। ਅਲਹਮਦੁਲਿਲਾ ਸਹੀ, ਆਪਣਾ ਆਪਣੇ ਸ਼ਹਿਰ ਦਾ ਸੋਹਣਾ ਨਾਂ ਦੱਸੇ ਸੋ? ਅਸਦ ਸਾਹਿਬ, ਕੀ ਹਾਲ ਹੈ? ਠੀਕ ਠਾਕ। ਅੱਛਾ ਹੀ ਵੇ ਜੀ,
1: ਮੇਰੀ ਆਵਾਜ਼ ਆਂਦੀ ਪਈ ਤੇ ਕੋ?
0: ਜੀ ਜੀ ਸਹੀ, ਤੁਹਾਡੀ ਆਵਾਜ਼ ਬਿਲਕੁਲ ਮੇਰੇ ਤੱਕ ਸਾਫ਼ ਆਵਾਜ਼ ਆਂਦੀ ਪਈ ਹੈ ਤੁਹਾਡੀ ਜੀ।
1: ਮੈਂ ਕਿ ਮੈਂ ਇਨਸਾਨ ਇਨਸਾਨ ਹੈ ਨਾ, ਇਨਸਾਨ
0: ਜੀ ਜੀ,
1: ਉਹ ਆਪਣੀ ਹਕੀਕਤ ਕੋ ਬੁਲਾ ਬੈਠਾ ਹੈ ਨਾ। ਹੈਲੋ
0: ਜੀ ਜੀ,
1: ਮੈਂ ਇਨਸਾਨ ਕੋ ਆਪਣੀ ਹਕੀਕਤ ਦੱਸਣ ਲੱਗੇ ਹਾਂ ਕਿ ਇਨਸਾਨ ਹੈ ਕਿਸੇ ਜ਼ਰਾ ਇੱਕ ਦੋ ਮਿੰਟ ਲੱਗਦੇ ਨਾ।
0: ਜੀ ਜੀ,
1: ਇਨਸਾਨ ਜੀ, ਇਹ ਇਨਸਾਨ ਤੂੰ ਸਮਝਦਾ ਹੈ ਕਿ ਤੂੰ ਹਮੇਸ਼ਾ ਜ਼ਿੰਦਾ ਰਹੇਗਾ? ਜਲ ਤੇਰਾ ਨਾਮ ਜ਼ਿੰਦੋ ਕੇ ਤੇਰੂ ਸੇ ਨਿਕਾਲ ਕਰ ਮੁਰਦੂ ਮੇ ਸ਼ਾਮਿਲ ਹੋ ਜਾਏਗਾ। ਵਾਲਿਦੈਨ ਬਹੁਤ ਰੋਏਂਗੇ, ਫਿਰ ਮਾਯੂਸ ਹੋ ਕਰ ਬੈਠ ਜਾਏਂਗੇ, ਰਿਸ਼ਤੇਦਾਰ ਤੁਮਕੋ ਖੂਬ ਯਾਦ ਕਰੇਂਗੇ, ਹਮੇਸ਼ਾ ਕੇ ਲਈ ਫਿਰ ਭੁੱਲ ਜਾਏਂਗੇ। ਸ਼ੋਹਰ ਯਾ ਬੀਵੀ ਕੁਛ ਅਰਸਾ ਸੋਗਵਾਰ ਰਹੇਗੀ, ਮਗਰ ਵਕਤ ਕੇ ਸਾਥ ਸਾਥ ਤੁਮਕੋ ਭੁੱਲ ਜਾਏਂਗੇ। ਬੱਚੇ ਬਹੁਤ ਯਾਦ ਕਰੇਂਗੇ, ਫਿਰ ਉਨਕੀ ਜ਼ਹਿਨ ਸੇ ਤੇਰਾ ਨਕਸ਼ਾ ਮਿਟ ਜਾਏਗਾ। ਤੂਫਾਨ ਤੁਮਾਰੀ ਕਬਰ ਕੀ ਬੁਲੰਦੀ ਕੋ ਹਮਵਾਰ ਕਰਕੇ ਤੁਮਾਰਾ ਨਾਮ ਸਫਹਸਤੀ ਸੇ ਮਿਟਾ ਦਿਆ ਜਾਏਗਾ। ਦਸ ਬੀਸ ਸਾਲ, ਪੱਚੀ ਸਾਲ ਕੇ ਬਾਅਦ ਮਹਿਸੂਸ ਹੋਗਾ ਕਿ ਤੁਮ ਦੁਨੀਆ ਮੇ ਕਭੀ ਆਏ ਹੀ ਨਾ ਥੇ। ਤੂੰ ਦੁਨੀਆ ਕੀ ਫਿਕਰ ਛੋੜ, ਇਨਸਾਨ جس کی زندگی کی ایک رنگ کا بھروسہ نہیں ہے. آخرت کی تیاری کر, یہاں اپنا ہمیشہ کے لیے رہنا ہے. جزاک اللہ.
0: بڑی مہربانی جی, بڑی مہربانی. آخرت دی یاد دیواون واسطے اسد صاحب بہت مہربانی جی. جناب بالکل, جتھا اسا زندگی کو سوارن دے اج طور طریقے سیکھ دے بیٹھے ہیں, اتھا صحیح او زندگی جری کڈن بھی ختم نہیں تھی ہونی, اتھا ہی موت کو بھی موت آ گیا سی, انسان مرنا ہی نہیں. او زندگی دے واسطے بھی تے صحیح اسا کو کوئی پلان تیار کرنا پو سی, کوئی شیڈول تیار کرنا پو سی, کوئی طریقے. بزرگ آگ دن وڑ کے آ دن صحیح کہ سب تو زیادہ کلمان دے انسان او ہے جے موت کو پہلے موت دی تیاری کر چھوڑی ہے. جی جناب, یہ ایک اٹل حقیقت ہے کہ موت پر حق کے ایک دیور انسان ضرور ضرور ہی دنیا کو بجنا ہے. جی کہ سارے بھائی گال کریں دے پیان کہ ایک دیور میں آسی کہ لگسی نہیں جو یہ شخص ہی دنیا تے آیا بھی ہے, لہٰذا سا کو چاہیتا ہے کہ او زندگی کو ایسے طریقے دے نال گزاروں کہ آخرت بھی بان بنے. جی جناب, زندگی گزارن دے کچھ طریقہ تے گال کیتی ہے. پہلی گال کہندے گھر وان کے کی میں مہمان تھی ہونے, اون دو تے ہلکی پھلکی گال کیتی ہے. ہن جناب ایک دوجا عنوان دی طرف وہندے پے ہیں کہ اپنے بالاں دی تربیت دے حوالے دے نال ذرا گال کرے سو. ہر بندہ چاہندا ہے کہ میری اولاد فرما بردار ہوئے, میری گال منے تے معاشرے چ انہاں کو اچھا آکھا ونجے. جی جناب, لین تے دیکھن دے دیاں کون ہے. السلام علیکم. ریڈیو امن 88.4 ٹانگ. جی السلام علیکم, آواز آندی پئی ہے سائیں؟ کال ڈراپ تھی گئی سائیں. ول ملاون دی کوشش کرے سو انشاءاللہ تیری کال پروگرام میں شامل کرتی ہوئی. السلام علیکم.
1: السلام علیکم.
0: وعلیکم السلام. سرائے کے پروگرام پھلاں بری چنگھیر دے وچ خوش آمدید. کیا حال ہے میر زمان صاحب؟ کیویں حال ہے؟ ٹھیک ٹھاک ہو؟ الحمدللہ. میر زمان کیویں حال ہے؟ چنگے ودے وے جی.
1: شکر الحمدللہ. پروگرام پیش کر دو.
0: بالکل سائیں, بالکل کر دو.

ਖੁਸ਼ ਰਹੋ ਤੇ ਨਾਲ ਜਿਹੜਾ ਹੈ ਅਸਰ ਇਰਦ ਗਿਰਦ ਰਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸਰ 24 ਘੰਟੇ ਵਾਸਤਾ ਹੁੰਦਾ ਹੈ ਉਹ ਵੀ ਅਸਰ ਕੋਲ ਡਾਢੇ ਮੁਤਾਸਿਰ ਥੀਵਨ। ਇਹ ਹਵਾਲੇ ਦੇ ਨਾਲ ਗੱਲ ਥੀਂਦੀ ਪਈ ਹੈ ਜਨਾਬ ਤੁਸੀਂ ਅਕਸਰ ਡਿੱਠੋ ਸੀ ਹਰ ਬੰਦਾ ਸਫ਼ਰ ਕਰਦਾ ਹੈ ਹਰ ਬੰਦਾ ਕੋਈ ਰਿਕਸ਼ੇ 'ਚ ਸਵਾਰ ਥੀਂਦਾ ਕੋਈ ਗੱਡੀ 'ਚ ਸਵਾਰ ਥੀਂਦਾ ਤੇ ਉੱਥਾਂ ਸਾਡੇ ਦੇ ਕਿ ਅਸਾਂ ਜਿਹੜੇ ਉਹ ਰੂਲਸ ਆਉਂਦੇ ਨੇ ਜਿਹੜੇ ਉਸੂਲ ਹੁੰਦੇ ਨਾ ਉਹਨਾਂ ਕੋਲ ਅਸਾਂ ਉਹ ਕਿੱਕ ਮਰਨੇ ਜਿਵੇਂ ਫੁੱਟਬਾਲ 'ਚ ਆਦਨ ਨਾ ਸ਼ੂਟ ਮਾਰ ਉਹ ਉਸੂਲਾਂ ਕੋਲ ਇਵੇਂ ਸ਼ੂਟ ਲੱਗਦੀ ਹੈ ਕਿ ਉਹ ਕਿੱਥੇ ਦੀ ਕਿੱਥੇ ਵਾਂਝ ਪਾਉਂਦੇ ਹਨ। ਜਨਾਬ ਬੱਸ 'ਤੇ ਚੜ੍ਹਦੇ ਪਏ ਹੈ ਟਾਈਮ ਸ਼ਾਰਟ ਹੈ ਤੁਸੀਂ ਦੇਖਦੇ ਉਸ ਨਾ ਕੋਈ ਲਾਈਨ ਨਜ਼ਰ ਆਉਂਦੀ ਹੈ ਦਿੱਕ ਬੜੀ ਸਹੀ ਹਿੱਕ ਬਹਿ ਕੋ ਦਿੱਕੇ ਬੁੱਢੜੀ ਅੰਮਾ ਦੀ ਗੰਢੜੀ ਚਾਵਣ ਵਾਸਤੇ ਉਹ ਹਕਲਾਂ ਮਰਦੀ ਪੁੱਤਰ ਮੇਰੀ ਗੰਢੜੀ ਚਾਹੋ ਕਿਥੇ ਕੋਈ ਇਲਾ ਕਲੀਲ ਕੋਈ ਹਿੱਕ ਨੂੰ ਬੰਦੇ ਵਾਂਝ ਕੇ ਉਹਦੇ ਕੋਲ ਕਿਥੇ ਗੰਢੜੀ ਚਾਵਣ ਜਾ ਜਾਂ ਉਹਦਾ ਬੈਗ ਚਾਹ ਕੇ ਅੰਦਰ ਰਖਾਉਣ ਜਾ ਹਰ ਬੰਦੇ ਦੀ ਕੋਸ਼ਿਸ਼ ਹੈ ਕਿ ਮੈਂ ਅੰਦਰ ਵੜ ਵਾਂ ਤੇ ਮੈਂ ਕੋਈ ਸੋਹਣੀ ਸੀਟ ਮਿਲ ਵਾਂ ਨਹੀਂ ਜਨਾਬ ਸੀਟ ਤਾਂ ਮਿਲ ਸੀ ਕਿਉਂ ਨਾ ਮਿਲ ਸੀ ਕਿਉਂਕਿ ਅਸੀਂ ਈਸ਼ਾ ਦੀ ਟਿਕਟ ਭਰੀ ਹੈ ਈਸ਼ਾ ਦੇ ਪੈਸੇ ਦਿੱਤੇ ਹਨ ਲੇਕਿਨ ਕੁਝ ਉਸੂਲ ਕੁਝ ਇਨਸਾਨੀਅਤ ਇਹ ਵੀ ਅਸਾਂ ਕੋ ਮੁਆਸ਼ਰੇ ਦੇ ਵਿੱਚ ਸਿੱਖਣੇ ਪਏ ਸਨ। ਜਨਾਬ ਜਿਹੜੇ ਵੇਲੇ ਬੱਸ 'ਤੇ ਚੜ੍ਹਨਾ ਹੈ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਹੈ ਇਹ ਨਹੀਂ ਕਿ ਪਿਛਲਾ ਖੜੇ ਤੋਂ ਥੋੜ੍ਹਾ ਜਿਹਾ ਮੋਢਾ ਦੇ ਕੇ ਨਾ ਕਮਜ਼ੋਰ ਜਿਹਾ ਹੀਣਾ ਜਿਹਾ ਆਦਮੀ ਹੋਵੇ ਨਾ ਅਕਸਰ ਦੇਦੇ ਜੋ ਮੋਟਾ ਆਦਮੀ ਜਿਹੜਾ ਨਾ ਉਵੇਂ ਮੋਢਾ ਥੋੜ੍ਹਾ ਦੇ ਕੇ ਪਿੱਛੇ ਤੋਂ ਕਰਕੇ ਆਪ ਅੱਗੋਂ ਨਿਕਲਾ ਲੈਣਾ ਹੁੰਦਾ ਹੈ ਨਹੀਂ ਅਗਰ ਅਸਾਂ ਕੋ ਅੱਲਾ ਤਾਲਾ ਸਿਹਤ ਦਿੱਤੀ ਅੱਲਾ ਤਾਲਾ ਬਖਸ਼ੀ ਕਰੇ ਸਿਹਤ ਅੱਜ ਕੱਲ੍ਹ ਤਾਂ ਇਹਦੀ ਮਹਿੰਗਾਈ ਹੈ ਫਰੂਟ ਬੰਦਾ ਖਾ ਨਹੀਂ ਸਕਦਾ ਸਿਹਤ ਬਣਾਉਣ ਵਾਸਤੇ ਚਲੋ ਅੱਲਾ ਪਾਕ ਨੇ ਦੇ ਹੀ ਛੋੜੀ ਹੈ ਸਿਹਤ ਸੋਹਣੀ ਸਿਹਤ ਦੇ ਛੋੜੀ ਹੈ ਤਾਂ ਵੱਲ ਅਸਾਂ ਕੁਛ ਚਾਹੀਦਾ ਹੈ ਕਿ ਦੂਜੇ ਕਮਜ਼ੋਰਾਂ ਦਾ ਵੀ ਖਿਆਲ ਕਰੂ ਇਹ ਨਹੀਂ ਕਿ ਉਹਨਾਂ ਕੋਲ ਤਾੜੀ ਰੱਖਣਾ ਤਾਂ ਲੈਣ ਦੇ ਵਿੱਚ ਪਹਿਲੇ ਜਿਹੜੇ ਅਗਰ ਬੁੱਢੜੇ ਹਨ ਔਰਤਾਂ ਹਨ ਪਹਿਲੇ ਉਹਨਾਂ ਕੋਲ ਅੰਦਰ ਵੰਜਣ ਦੀ ਅਸਾਂ ਜਿਹੜਾ ਹੈ ਇਜਾਜ਼ਤ ਦਿਓ ਕੋਸ਼ਿਸ਼ ਕਰੂ ਉਹਨਾਂ ਕੋਲ ਵੰਜਣ ਦਿਓ ਵੱਲ ਉਹਦੇ ਬਾਅਦ ਜਿਹੜਾ ਹੈ ਅਗਰ ਬਾਲ ਹਨ ਬਾਲਾਂ ਕੋ ਸਵਾਰ ਕਰੂ ਉਹਦੇ ਬਾਅਦ ਆਪੇ ਅੰਦਰ ਵੰਜੂ ਵੱਤ ਵੰਜ ਕੇ ਤੇ ਜਨਾਬ ਕੋਸ਼ਿਸ਼ ਇਹ ਕੀਤੀ ਵੰਜੇ ਕਿ ਲੜਾਈ ਝਗੜੇ ਕੋਲੋਂ ਇਜਤਨਾਬ ਕੀਤਾ ਵੰਜੇ ਵੱਤ ਇਹ ਨਹੀਂ ਕਿ ਗੱਡੀ ਦੇ ਵਿੱਚ ਬਹਿ ਗਿਆ ਸਹੀ ਹਰ ਕਿਆ ਆਪਣਾ ਮੋਬਾਈਲ ਖੋਲ ਛੋੜਿਆ ਤੇ ਕੋਈ ਕੇਸ਼ ਸੁਣਦਾ ਪਿਆ ਕੋਈ ਕੇਸ਼ ਸੁਣਦਾ ਪਿਆ ਇਹਦੇ ਨਾਲ ਥੀ ਸਕਦਾ ਹੈ ਕਿ ਅਗਲੀ ਸੀਟ ਤੇ ਜਾਂ ਪਿਛਲੀ ਸੀਟ ਤੇ ਕੋਈ ਐਸਾ ਫਰਦ ਬੈਠਾ ਹੋਵੇ ਐਸਾ ਬੰਦਾ ਬੈਠਾ ਹੋਵੇ ਕਿ ਜਾਂ ਕੋਈ ਆਵਾਜ਼ ਅੱਛੀ ਨਾ ਲੱਗਦੀ ਪਈ ਹੋਵੇ ਬਿਮਾਰ ਹੋਵੇ ਜਾਂ ਕੋਈ ਪਰੇਸ਼ਾਨ ਹੋਵੇ ਤੇ ਉਹਦੇ ਕੰਨਾਂ 'ਚ ਆਵਾਜ਼ ਵਹਿੰਦੀ ਪਈ ਹੋਵੇ ਤਾਂ ਉਹ ਡਾਢਾ ਪਰੇਸ਼ਾਨ ਥੀ ਪਾਉਂਦੇ ਕਿ ਯਾਰ ਮੈਂ ਚਿੜੀਆ ਘਾਰੀ 'ਚ ਆ ਗਿਆ ਜਾਂ ਮੈਂ ਬੱਸ 'ਚ ਪੈ ਗਿਆ ਹਾਂ ਪਤਾ ਨਹੀਂ ਲੱਗਦਾ ਉਹ ਤਾਂ ਐਸਾ ਮਾਹੌਲ ਨਹੀਂ ਬਣਾਉਣਾ ਨਾਲ ਨਾਲ ਹੰਸੀ ਮਜ਼ਾਕ ਇਵੇਂ ਜਿਹਾ ਕੋਲ ਕਰਦਾ ਪਿਆ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਜਣੋ ਜਿਹੜਾ ਹੈ ਬੋਰ ਨਾ ਥਿਓ ਤਾਂ ਸਹੀ ਗੱਡੀ ਦੀ ਬਾਹਵਣ ਦੇ ਵੀ ਆਪਣੇ ਉਸੂਲ ਹਨ ਗੱਡੀ ਕੋਲ ਉਤਰਨ ਦੇ ਵੀ ਆਪਣੇ ਉਸੂਲ ਹਨ ਕਿਤੇ ਦਫ਼ਤਰ ਵੰਜਣ ਉਥਾਈ ਦੇ ਵੀ ਆਪਣੇ ਉਸੂਲ ਹਨ ਉਹਦੇ ਇਲਾਵਾ ਸਹੀ ਰੋਡ 'ਤੇ ਅਸਾਂ ਵਹਿੰਦੇ ਪਏ ਹਾਂ ਰੋਡ 'ਤੇ ਚੱਲਣ ਦੇ ਵੀ ਆਪਣੇ ਉਸੂਲ ਹਨ ਵੱਲ ਅਗਰ ਕਿਤੇ ਅਸਾਂ ਬੈਠੇ ਹਾਂ ਆਪਣੇ ਯਾਰ ਦੋਸਤ ਨਾਲ ਕੋਈ ਤੀਜਾ ਆਦਮੀ ਆ ਗਿਆ ਹੈ ਉਹਦੇ ਨਾਲ ਅਸਾਂ ਕਿਵੇਂ ਪੇਸ਼ ਆਉਣਾ ਹੈ ਉਹਦੇ ਆਪਣੇ ਉਸੂਲ ਹਨ ਸਜਣੋ ਅਗਰ ਅਸਾਂ ਕਹਿੰਦੇ ਕੋਲ ਕੋਈ ਕੰਮ ਕਰਵਾਉਣਾ ਹੈ ਉਹਦੇ ਵਹਿੰਦੇ ਪਏ ਹੈ ਵੰਜਣ ਵਾਸਤੇ ਅਫਸੋਸ ਨਾਲ ਮੈਂ ਇਹ ਗੱਲ ਕਰੇ ਨਾ ਪਿਆ ਕਿ ਸਿਰਫ ਕਹਿੰਦੇ ਕੋਲ ਆਪਣਾ ਕੰਮ ਕਰਵਾਉਣ ਵਾਸਤੇ ਰਿਸ਼ਵਤ ਹੱਲ ਨਹੀਂ ਰਿਸ਼ਵਤ ਕੋਲ ਅੱਲਾ ਤਾਲਾ ਹਰ ਮੁਸਲਮਾਨ ਕੋ ਬਚਾਵੇ ਬੁਰੀ ਆਦਤ ਹੈ ਰਿਸ਼ਵਤ ਦੇਣੇ ਔਰ ਲੈਣੇ ਵਾਲਾ ਦੋਨੋਂ ਜਹਾਨਮੀ ਇਹਦੇ ਬਾਰੇ 'ਚ ਵੀ ਆਉਂਦਾ ਰਿਸ਼ਵਤ ਕੋਲੋਂ ਬਚਣਾ ਚਾਹੀਦਾ ਹੈ ਲੇਕਿਨ ਵੰਝ ਕੇ ਕਹਿੰਦੇ ਅੱਗੋਂ ਆਪਣੀ ਰਿਕੁਐਸਟ ਰੱਖਣ ਦਾ ਸਾਰਾ ਅੰਦਾਜ਼ ਕਿਵੇਂ ਹੋਣਾ ਚਾਹੀਦਾ ਅਸਾਂ ਕਹਿੰਦੇ ਕੋਲ ਕੰਮ ਕਰਵਾਉਣਾ ਹੈ ਉਹਦਾ ਸਹੀ ਅਸਰ ਤਰੀਕੇ ਕਰਕੇ ਹੋਣਾ ਚਾਹੀਦਾ ਉਹ ਗੁਜ਼ਰ ਅਸਾਂ ਫਾਲੋ ਕਰੂੰ ਨਾ ਸ਼ਾਰਟਕੱਟ ਅਸਾਂ ਸਹੀ ਸ਼ਾਰਟਕੱਟ ਰਸਤੇ ਕੋਲ ਅਸਾਂ ਅਕਸਰ ਇਖਤਿਆਰ ਕਰਦੇ ਕਿ ਕਿਹੜਾ ਰਸਤਾ ਹੈ ਜਿਹੜਾ ਸ਼ਾਰਟਕੱਟ ਵੰਝ ਨਹੀਂ ਸ਼ਾਰਟਕੱਟ ਅਗਰ ਵੈਸੂ ਨਾ ਤਾਂ ਉਹਦੇ ਵਾਸਤੇ ਤਾਂ ਸਹੀ ਨੁਕਸਾਨ ਵੀ ਤਾਂ ਹੁੰਦਾ ਨਾ ਅਗਰ ਪ੍ਰੋਪਰ ਔਨ ਦਾ ਵੇ ਰਸਤੇ ਉੱਤੇ ਅਗਰ ਅਸਾਂ ਵੈਸੂ ਇੱਕ ਪ੍ਰੋਪਰ ਤਰੀਕੇ ਦੇ ਨਾਲ ਵੈਸੂ ਤਾਂ ਮੰਜ਼ਿਲ 'ਤੇ ਵੀ ਪਹੁੰਚੂ ਅਤੇ ਕੋਈ ਸੈਕੂ ਪਰੇਸ਼ਾਨੀ ਕੋਈ ਤਕਲੀਫ ਵੀ ਸੈਕੂ ਨਹੀਂ ਸੀ ਤਾਂ ਇਹਦੇ ਵਾਸਤੇ ਸਹੀ ਕੀ ਕਰਨਾ ਪਊ ਸੀ ਉਸੂਲ ਸਿੱਖਣੇ ਪਏ ਸਨ ਅਸਾਂ ਮੁਖਤਸਰ ਜਿਹੀ ਗੱਲ ਕੋ ਮੈਂ ਕਰੇ ਸਾਂ ਕਿ ਅਗਰ ਅਸਾਂ ਕਹਿੰਦੇ ਕੋਲ ਕੋਈ ਕੰਮ ਕਰਵਾਉਣਾ ਨਾ ਸਹੀ ਉਹਦੇ ਘਰ ਵੰਝਣ ਵਾਸਤੇ ਪਹਿਲੇ ਉਹ ਸੈਕੂ ਕਾਲ ਕਰਨੀ ਪਊ ਸੀ ਉਹ ਪੁੱਛਣਾ ਪਊ ਸੀ ਕਿ ਜਨਾਬ ਅੰਦਾਜ਼ ਦੇਖੋ ਸਹੀ ਉਹਦੇ ਨਾਲ ਪੇਸ਼ ਕਿਵੇਂ ਆਉਣਾ ਅਸਲਾਮੁ ਅਲੈਕੁਮ ਜਨਾਬ ਮੋਹਤਰਮ ਕਿਆ ਹਾਲ ਹੈ ਠੀਕ ਠਾਕ ਹੀ ਵੇ ਤੁਸਾਂ ਅੱਛੇ ਹੀ ਵੇ ਬਾਲ ਬੱਚੇ ਅੱਛੇ ਹਨ ਅੱਛਾ ਮੇਰਾ ਤੁਹਾਡੇ ਕੋਲ ਇੱਕ ਜ਼ਰੂਰੀ ਕੰਮ ਹੈ ਤੁਹਾਡਾ ਟਾਈਮ ਮੈਂ ਜ਼ਿਆਦਾ ਨਾ ਗਿਣ ਸਾਂ ਕਿ ਤੁਸਾਂ ਮੈਂ ਕੋਈ ਵਕਤ ਦੇ ਸਕਦੇ ਹੀ ਵੇ ਮੈਂ ਕਿਹੜੇ ਟਾਈਮ ਆਵਾਂ ਵੱਧ ਜਿਹੜੇ ਵੇਲੇ ਟਾਈਮ ਮਿਲ ਗਿਆ ਜਨਾਬ ਵੱਲ ਉੱਥਾਂ ਵੰਜਣਾ ਕੋਈ ਤੋਹਫ਼ਾ ਤਹਾਇਫ ਰਿਸ਼ਵਤ ਦੀ ਨੀਅਤ 'ਤੇ ਜਾਂ ਉਹ ਕੋ ਇਹਦੇ ਵਾਸਤੇ ਨਹੀਂ ਅੱਲਾ ਦੀ ਰਜ਼ਾ ਵਾਸਤੇ ਇਕਰਾਮ ਕਰਨ ਕਹਿੰਦੀ ਖਿਦਮਤ 'ਚ ਕੋਈ ਤੋਹਫ਼ਾ ਗਿਣ ਕੇ ਵੰਜਣ ਇਨਸਾਨ ਆਪਣੇ ਉਸਤਾਦ ਦੇ ਮੁਤਾਬਿਕ ਵੰਜੇ।

0: ਤਵਨ ਅੱਛੇ ਤਰੀਕੇ ਨਾਲ ਪੇਸ਼ ਆਵੇ। ਹਾਂ, ਅਗਰ ਉਹ ਕੰਮ ਉਹਦੇ ਵਸ ਹੀ ਛੇ ਉਹ ਸਾਰਾ ਕੰਮ ਕਰ ਛੋੜੇ ਤਾਂ ਅਸਾਂ ਕੁਝ ਚਾਹੀਦਾ ਕਿ ਉਹਦਾ ਸ਼ੁਕਰੀਆ ਅਦਾ ਕਰੂੰ। ਜਾਂ ਅਗਰ ਉਹ ਉਹਦੇ ਵਸ ਦਾ ਕੰਮ ਨਹੀਂ ਤੇ ਇਹ ਨਹੀਂ ਜੋ ਅਸਾਂ ਮੂਡ ਖਰਾਬ ਕਰਕੇ ਉਹਦੇ ਨਾਲ ਲੜ ਭੀੜ ਕੇ ਵਾਪਸ ਆਉਂ, ਨਹੀਂ, ਸ਼ੁਕਰੀਆ ਅਦਾ ਕਰਕੇ ਟਾਈਮ ਦੇਵਣ ਦਾ ਸ਼ੁਕਰੀਆ, ਤੁਸੀਂ ਟਾਈਮ ਦਿੱਤੇ ਅਸਾਂ ਆਏ ਹਾਂ, ਵੱਲ ਵਾਪਸ ਆਉਣਾ, ਵੱਲ ਵੀ ਉਹ ਬੰਦਾ ਕਿ ਨਹੀਂ ਮਿਲ ਗਿਆ ਤਾਂ ਉਹਦੇ ਨਾਲ ਖੁਸ਼ ਮਿਜ਼ਾਜੀ ਦੇ ਨਾਲ ਪੇਸ਼ ਆਉਣਾ। ਇਹ ਨਹੀਂ ਕਿ ਯਾਰ ਮੈਂ ਇਹਦੇ ਕੋਲ ਗਿਆ, ਪਿੱਛੋਂ ਦੇ ਗਿੱਲੇ ਵੀ ਨਹੀਂ ਕਰਨੇ ਕਿ ਨਹੀਂ ਮੈਂ ਤਾਂ ਇਹਦੇ ਕੋਲ ਗਿਆ ਹਾਂ ਤੇ ਇਹ ਮੇਰਾ ਕੰਮ ਨਹੀਂ ਕੀਤਾ ਤੇ ਬੜਾ ਯਾਰ ਅਜੀਬ ਆਦਮੀ ਹੈ ਤੇ ਮੈਂ ਇਹਨੂੰ ਤੋਹਫਾ ਗਿਣ ਗਿਆ ਤੇ ਇਹ ਮੈਂ ਨਲੀਵੇਂ ਕਰ ਛੋੜਿਆ। ਇਹ ਗਾਲੀਆਂ ਦੇ ਨਾਲ ਵੱਲ ਮੁਹਾਸ਼ਰਾ ਵਿਗਾੜ ਦਾ ਸ਼ਿਕਾਰ ਕਹਿੰਦਾ ਹੈ। ਆਖਰੀ ਕਾਲ ਗਿਣਨੀ ਅਸੀਂ। ਅਸਲਾਮ ਵਾਲੇਕੁਮ।
1: ਹੈਲੋ
0: ਜੀ ਜੀ ਜਨਾਬ, ਕੌਣ ਕਿੱਥੋਂ ਕੋਲ?
1: ਅਸਲਾਮ ਵਾਲੇਕੁਮ।
0: ਵਾਲੇਕੁਮ ਸਲਾਮ। ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਰੇਡੀਓ, ਸ਼ੁਕਰ ਹੈ ਜੀ। ਕੌਣ ਗੱਲ ਕਰਦੇ ਪਏ ਵੇ?
1: ਚੰਗੇ ਮੁਮਤਾਜ਼।
0: ਮੁਮਤਾਜ਼ ਕੀ ਹਾਲ ਹੈ?
1: ਖੈਰ ਹੈ,
0: ਸ਼ੁਕਰ ਹੈ ਜੀ। ਪ੍ਰੋਗਰਾਮ ਸੁਣਦੇ ਪਏ ਵੇ?
1: ਪ੍ਰੋਗਰਾਮ ਬਹੁਤ ਚੰਗਾ ਲੱਗਦਾ ਸੀ।
0: ਅੱਛਾ, ਇਹ ਦੱਸੋ ਕਿ ਅਗਰ ਕਿਤੇ, ਸ਼ੁਕਰ ਹੈ ਜੀ, ਅਲਹਮਦੁਲਿਲਾ ਜੀ ਜੀ। ਆਵਾਜ਼ ਆਉਂਦੀ ਪਈ ਸੀ ਤੁਹਾਡੇ ਪਿੱਛੋਂ, ਸ਼ੋਰ ਕਾਫੀ ਜ਼ਿਆਦਾ
1: ਆ ਰਿਹਾ
0: ਜੀ ਜੀ। ਤੁਹਾਡੀ ਆਵਾਜ਼ ਸਹੀ ਆਉਂਦੀ ਪਈ, ਤੁਹਾਡੇ ਪਿੱਛੋਂ ਸ਼ੋਰ ਆਉਂਦਾ ਪਿਆ ਹੈ। ਸ਼ੁਕਰ ਹੈ ਜੀ। ਕੀ ਆਖਸੋ ਸਹੀ ਅੱਜ ਦੇ ਪ੍ਰੋਗਰਾਮ ਦੀ?
1: ਅੱਛਾ,
0: ਮਾਸ਼ਾਅੱਲਾ। ਅੱਛਾ, ਇਹ ਦੱਸੋ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਕਰੇਨਾ
1: ਜੀ।
0: ਅਗਰ ਬਾਲਾਂ ਬੱਚਿਆਂ ਦੇ ਨਾਲ ਅਸੀਂ ਪਾਰਕ ਵਹਿੰਦੇ ਪਏ ਹਾਂ ਘੁਮਾਉਣ ਫਿਰਾਉਣ ਵਾਸਤੇ, ਤਾਂ ਉੱਤਾਂ ਅਸਾਂ ਕੋ ਕਿਹੜੇ ਸ਼ੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਬਾਲਾਂ ਕੋ ਜਿਹੜੇ ਅਸਾਂ ਪਾਰਕ ਵਿੱਚ ਇੰਟਰ ਕਰਦੇ ਪਏ ਹਾਂ ਜੀ?
1: ਹੈਲੋ
0: ਜੀ ਜੀ, ਮੇਰਾ ਖਿਆਲ ਹੈ ਆਵਾਜ਼ ਤੁਹਾਡੇ ਤੱਕ ਸਹੀ ਨਹੀਂ ਆਉਂਦੀ ਪਈ। ਅੱਛਾ, ਤੁਸੀਂ ਥੋੜੀ ਆਪਣੀ ਜਾਤ ਤਬਦੀਲ ਕਰੇ ਸੋ, 14 ਅਗਸਤ ਤਾਂ ਮੁੱਕ ਗਈ ਹੈ ਲੇਕਿਨ ਤੁਹਾਡੇ ਪਿੱਛੇ ਵਾਜਾਂ ਦੀ ਆਵਾਜ਼ ਆਉਂਦੇ ਪਏ ਨੇ। ਇਹ ਪਿੱਛੋਂ ਬਹੁਤ ਵੱਡੇ ਵੱਡੇ ਵਾਜੇ ਵੱਜਦੇ ਪਏ ਸੀ ਜਨਾਬ। ਖਾਲਿਬਨ ਕੋਈ ਐਸੀ ਜਾਤ ਉੱਤੇ ਮੇਰੇ ਭਾਈ ਹਨ ਜਿੱਥੇ ਪਿੱਛੋਂ ਕੋਲ ਕਾਫੀ ਸ਼ੋਰ ਆਉਂਦਾ ਪਿਆ ਹੈ। ਚਲੋ ਜਨਾਬ, ਗਾਲ ਕੋ ਆਪਣੀ ਕੋ ਜਾਰੀ ਰੱਖਦੇ ਪਏ ਹੈ ਜਨਾਬ। ਪਾਰਕ ਅਸਾਂ ਅਕਸਰ ਬਾਲਾਂ ਗੁਜਰ ਰਹੇ ਘੁੰਮਣ ਫਿਰਨ ਦੇ ਵਾਸਤੇ, ਕਿਥੇ ਨਾ ਕਿਥੇ ਜ਼ਰੂਰ ਗਿਣ ਕੇ ਬਹਿਨੇ ਹੈ, ਤੇ ਇਹ ਵੀ ਬੜੀ ਅੱਛੀ ਗੱਲ, ਕਮ ਅਜ਼ ਕਮ ਮਹੀਨੇ ਦੇ ਵਿੱਚ ਇੱਕ ਆਧ ਚੱਕਰ ਬਾਲਾਂ ਕੋ ਜ਼ਰੂਰ ਲਵਾਉਣਾ ਚਾਹੀਦਾ। ਉਹਦੇ ਨਾਲ ਬਾਲ ਵੀ ਰਾਜ਼ੀ, ਭਰਜਾਈ ਵੀ ਰਾਜ਼ੀ, ਘਰ ਦਾ ਮਾਹੌਲ ਡਾਢਾ ਪੁਰਸਕੂਨ ਤੇ ਬੜਾ ਸੋਹਣਾ ਗੁਜ਼ਰਦਾ ਹੈ। ਲੈਣ ਤੇ ਦੇਖਣ ਕੋਣ ਹੈ? ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ
0: ਜੀ ਜਨਾਬ, ਕੌਣ, ਕਿਹੜੀ ਜਾਤ ਤੂੰ ਸੋਹਣਾ? ਮੇਰਾ ਸੋਹਣਾ ਆਪਣਾ ਨਾਂ ਰਸੇ ਸੇ ਜੀ ਜੀ, ਚਮੇਲ ਗੁਆੜੂ ਜੀ। ਅੱਛਾ ਅੱਛਾ ਜੀ ਜੀ, ਅੱਛਾ ਸ਼ੁਕਰ ਤਾ ਜੀ, ਅਲਹਮਦੁਲਿਲਾ। ਤਾਸ ਟਾਈਮ ਪਾਸ ਹੀ ਦੱਸਿਆ ਜੀ? ਅੱਛਾ, ਸਹੀ ਦਾ ਚਾਹ ਤਾਂ ਸਲਾਮ ਉਹਨਾਂ ਚਵੇਲ ਗੁਆੜੂ ਜੀ। ਵਾਲੇਕੁਮ ਸਲਾਮ, ਡੇਰਾ ਮੰਨਣਾ ਜੀ, ਹਾਂ ਪ੍ਰੋਗਰਾਮ ਚ ਦੇ ਹਰ ਕਲਿਆ ਜੀ, ਡੇਰਾ ਮੰਨਣਾ ਜੀ ਜੀ। ਜਨਾਬ, ਪਸ਼ਤੂਨ ਬਿਰਾ ਵੀ ਪ੍ਰੋਗਰਾਮ ਵਿਚ ਸ਼ਾਮਿਲ ਥੀਂਦੇ ਪੈਣ, ਮੈਂ ਸਾਰੇ ਪਸ਼ਤੂਨ ਬਿਰਾਵਾਂ ਦਾ, ਬਹਿਣੀਆਂ ਦਾ, ਸਾਰਿਆਂ ਦਾ ਮਸ਼ਕੂਰ ਹਾਂ ਜਿਹੜੇ ਮੈਂ ਕੋ ਪੂਰਾ ਡੇਢ ਘੰਟਾ ਬਰਦਾਸ਼ਤ ਕਰੇਂਦੇ ਸੁਣਦੇ ਹਨ ਤੇ ਜਿਹੜਾ ਹੈ ਵਾਲਾ ਕਾਲ ਵੀ ਕਰੇਂਦੇ। ਤੁਹਾਡਾ ਬਹੁਤ ਵੱਡਾ ਦਿਲ ਹੈ ਸਹੀ, ਤੁਹਾਡਾ ਬਹੁਤ ਵੱਡਾ ਪਿਆਰ ਹੈ, ਤੁਹਾਡਾ ਬਹੁਤ ਵੱਡਾ ਅਹਿਸਾਨ ਹੈ। ਅੱਲਾ ਪਾਕ ਤੁਹਾਨੂੰ ਖੁਸ਼ ਤੇ ਆਬਾਦ ਰੱਖੇ ਜਨਾਬ। ਮੈਸੇਜ ਵੀ ਪ੍ਰੋਗਰਾਮ ਵਿਚ ਜ਼ਰੂਰ ਸ਼ਾਮਿਲ ਕਰੇ ਸੂ। ਸਭ ਤੋਂ ਪਹਿਲੇ ਜਨਾਬ, ਗੋਹਰ ਜ਼ਮਾਨ ਮੁਸਖੇਲ ਹਿੰਨ ਮੁਹੱਲਾ ਸ਼ੇਖਾਂ ਵਾਲੇ ਤੋਂ ਗੱਲ ਕਰੇਂਦੇ ਪੈਣ ਆਦਿਨ ਕੇ, ਅਗਰ ਅਸਾਂ ਇਹਨਾਂ ਅਸੂਲਾਂ ਕੋ ਸਿੱਖ ਗਿਦਾ ਤਾਂ ਵੱਧ ਤੇ ਦੁਨੀਆਂ ਜੰਨਤ ਨਾ ਬਣਵੇ ਸੀ, ਵੱਧ ਤੇ ਕਿਥੇ ਲੜਾਈ ਝਗੜਾ ਨਾ ਸੀ, ਸ਼ੈਤਾਨ ਕੀ ਕਰੇ ਸੀ। ਗੋਹਰ ਜ਼ਮਾਨ ਸਾਹਿਬ ਬਿਲਕੁਲ ਜਨਾਬ ਬਿਲਕੁਲ ਠੀਕ ਆਖਵੇ, ਅਗਰ ਅਸਾਂ ਇਹਨਾਂ ਅਸੂਲਾਂ ਤੇ ਇਹਨਾਂ ਤਰੀਕੇ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਲੱਗ ਵਜੋ ਨਾ, ਸ਼ੈਤਾਨ ਦੀ ਪੱਕੀ ਪੱਕੀ ਛੁੱਟੀ। ਨਾ ਕਿਥੇ ਗਿਬਤ, ਨਾ ਕਿਥੇ ਕੋਈ ਬਦਨਜ਼ਰੀ, ਨਾ ਕਿਥੇ ਲੜਾਈ ਤੇ ਨਾ ਝਗੜਾ। ਸਰਾਇਕੀ ਦੇ ਵਿੱਚ ਅੱਧੋ ਅੱਧ ਦੀ ਵੰਡ, ਨਾ ਝੇੜਾ ਤੇ ਨਾ ਡੰਡ, ਕੋਈ ਮਸਲਾ ਹੀ ਨਾ ਸੀ ਜਨਾਬ, ਕੋਈ ਨਾ ਝੇੜਾ ਹੋ ਸੀ, ਨਾ ਕੋਈ ਡੰਡ ਹੋ ਸੀ ਤੇ ਨਾ ਕੋਈ ਪਰੇਸ਼ਾਨੀ ਹੋ ਸੀ। ਮਸਲਾ ਇਹ ਹੈ ਕਿ ਅਸਾਂ ਉਸੂਲਾਂ ਕੋਲ ਹਟ ਕੇ ਚੱਲਦੇ ਹਾਂ, ਆਪਣੀ ਮਰਜ਼ੀ ਕਰਦੇ ਹਾਂ, ਆਪਣੀ ਮਨਚਾਹੀ ਮਰਜ਼ੀ ਦੇ ਨਾਲ ਤਾਂ ਵੱਧ ਸਹੀ ਝੇੜੇ ਤੇ ਲੱਗ ਬਗੇੜੇ ਤੇ ਇਹ ਗਾਲੀਆਂ ਤਾਂ ਵੱਲ ਹੋ ਸਕਣ ਜਨਾਬ। ਉਹਨਾਂ ਦੇ ਨਾਲ ਸਹੀ ਰੀਤਾ ਜਨਾਬ ਰੀਤਾ ਡੇਰਾ ਸਮੇਲ ਖਾਨ ਤੁਸੀਂ ਆਦਿਨ ਕੇ ਆਦਿਲ ਸਿਆਲ ਬਿਰਾ, ਤੁਹਾਡਾ ਮੈਂ ਪ੍ਰੋਗਰਾਮ ਪਹਿਲੀ ਦਫ਼ਾ ਸੁਣਦੀ ਪਈ ਹਾਂ, ਮੈਂ ਕੋ ਡਾਢਾ ਮਜ਼ਾ ਆਇਆ ਤੇ ਹਿਕ ਹਿਕ ਗਾਲ ਕੀਮਤੀ ਹੈ, ਅਗਰ ਅਸੀਂ ਇਹਨਾਂ ਅਸੂਲਾਂ ਉੱਤੇ ਅਮਲ ਕਰੂੰ ਤਾਂ ਬਿਲਕੁਲ ਸਾਡੀ ਲਾਈਫ ਜਿਹੜੀ ਹੈ ਉਹ ਚੇਂਜ ਥੀ ਸਕਦੀ ਹੈ ਜੀ। ਰਿਦਾ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਸਤੇ ਬਹੁ ਮਿਹਰਬਾਨੀ, ਹਮੇਸ਼ਾ ਤੁਸੀਂ ਜਨਾਬ ਪ੍ਰੋਗਰਾਮ ਵਿੱਚ ਸ਼ਾਮਿਲ ਥੈ ਕਰੋ। ਇਹ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਤੁਸੀਂ ਸਾਰਿਆਂ ਦਾ ਹੈ। ਉਹਨਾਂ ਦੇ ਨਾਲ ਜਨਾਬ ਅਜਵਾ ਬਤੂਲ ਹੈ। ਅਜਵਾ ਬਤੂਲ ਅਸਾਰੇ ਨਾਲ ਬਖਰ ਤੋਂ ਹੈ ਜਨਾਬ। ਅਜਵਾ ਬਤੂਲ ਆਖਦੀ ਹੈ ਕਿ ਮੇਰੀ ਜਿਤਨੀ ਦੋਸਤ ਇਨ ਟਾਈਮ ਸੁਣਦੇ ਪਏ ਹਨ, ਅਸਾਰੇ ਸਾਰੇ ਦੋਸਤਾਂ ਨੇ ਅਸਾਂ ਇਹ ਇਰਾਦਾ ਕੀਤਾ ਕਿ ਸਰਾਇਕੀ ਪ੍ਰੋਗਰਾਮ ਰਲ ਕੇ ਸੁਣ ਸੁ ਇੱਕ ਬੈ ਕੋ ਸਲਾਮ ਵੀ ਦੇ ਸੂ, ਤਾਂ ਮੇਰੀ ਤਰਫ਼ ਕੋਲੋਂ ਸਾਰਿਆਂ ਕੋ ਸਲਾਮ, ਵਾਲੇਕੁਮ ਸਲਾਮ। ਨਾਲ ਤੁਸੀਂ ਇੱਕ ਛੋਟੀ ਜਿਹੜੀ ਗੱਲ ਲਿਖੀ ਹੈ ਕਿ ਅਗਰ ਅਸਾਂ ਸਾਦਗੀ ਇਖਤਿਆਰ ਕਰੂੰ, ਜੀ ਅਜਵਾ ਬਤੂਲ ਆਦੀ ਕਿ ਅਗਰ ਅਸਾਂ ਸਾਦਗੀ ਇਖਤਿਆਰ ਕਰੂੰ ਤਾਂ ਅਸਾਡੀ ਜਿਹੜੇ ਮਹਿੰਗਾਈ ਦਾ ਜਿਹੜਾ ਗਿੱਲਾ ਹੈ, ਜਿਹੜੇ ਸਾਡੇ ਪਰੇਸ਼ਾਨੀਆਂ ਹਨ, ਜਿਹੜੇ ਅਕਸਰ ਸਾਡੇ ਮਸਾਇਲ ਹਨ, ਉਹ ਸਾਦਗੀ ਇਖਤਿਆਰ ਕਰਨ ਦੀ ਵਜ੍ਹਾ ਕੋਲੋਂ ਹੱਲ ਥੀ ਸਕਦੇ। ਜੀ ਬਿਲਕੁਲ ਬਖਰ ਤੋਂ ਅਜਵਾ ਬਤੂਲ ਪ੍ਰੋਗਰਾਮ ਵਿੱਚ ਸ਼ਾਮਿਲ ਥੀਣ ਵਾਸਤੇ ਬੜੀ ਮਿਹਰਬਾਨੀ। ਅਤੇ ਜਿਹੜੀ ਤੁਸੀਂ ਸਾਦਗੀ ਦੀ ਗੱਲ ਕੀਤੀ ਹੈ, ਬੜੀ ਹੀ ਕੀਮਤੀ ਅਤੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਸਾਦਗੀ ਦੀ ਵਜ੍ਹਾ ਕੋਲੋਂ ਪੈਸਾ ਬਚ ਸਕਦਾ ਹੈ, ਅਤੇ ਜਿਹੜੇ ਇਹ ਜਿਹੜੇ ਸਾਡੇ ਮਸਾਇਲ ਹਨ ਉਹ ਹੱਲ ਥੀ ਸਕਣ। ਅਤੇ ਨਾਲ ਮੈਂ ਇਹ ਗੱਲ ਕਰੇ ਸਾਂ ਸੱਜਣੋ ਕਿ ਸਾਦਾ ਆਦਮੀ ਨਹੀਂ, ਸਾਦਗੀ ਦੇ ਵਿੱਚ ਜਿਹੜੇ ਲਈ ਇਨਸਾਨ ਹੋਵੇ ਨਾ, ਉਹ ਸਭ ਤੋਂ ਜ਼ਿਆਦਾ ਇਨਸਾਨ ਖੂਬਸੂਰਤ ਨਜ਼ਰ ਆਉਂਦਾ ਹੈ। ਅਗਰ ਇਹ ਤਾਂ ਅਨਿਆਰ ਮੈਂ ਇਹ ਗੱਲ ਕਰਾਂ ਕਿ ਅਗਰ ਕੋਈ ਬੰਦਾ ਸਕੂਲ ਵਹਿੰਦਾ ਪਿਆ ਨਾ, ਸਾਦਾ ਕੱਪੜੇ ਸਾਦਾ ਤਰੀਕੇ ਦੇ ਨਾਲ ਵਹਿੰਦਾ ਪਿਆ, ਚਾਹੇ ਬੱਚਾ ਹੀ ਚਾਹੇ ਬੱਚੇ, ਤੁਸੀਂ ਦੇਖੋ ਕਿਤਨਾ ਖੂਬਸੂਰਤ ਨਜ਼ਰ ਆਉਂਦਾ, ਕਿਤਨਾ ਅੱਛਾ ਨਜ਼ਰ ਆਉਂਦਾ ਹੈ। ਲੇਕਿਨ ਜਿਹੜੇ ਲਈ ਅਸਾਂ ਆਪਣੀ ਜਾਨ ਦੇ ਉੱਤੇ ਜੋ ਜਹਾਨ ਦੇ ਸ਼ੀਆਂ ਮੁਸੱਲਤ ਕਰ ਛੁੜੇ ਨੇ ਹੈ, ਵੱਲ ਉਹ ਖੂਬਸੂਰਤੀ ਨਹੀਂ ਰਹਿਵੇਂਦੀ। ਸਾਦਗੀ ਦੇ ਅੰਦਰ ਬਹੁਤ ਵੱਡੀ ਖੂਬਸੂਰਤੀ ਹੈ। ਅਸਾਰੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਨੇ ਹਮੇਸ਼ਾ ਸਾਦਗੀ ਕੋ ਪਸੰਦ ਕੀਤਾ ਹੈ। ਸਾਦਾ ਲਿਬਾਸ ਪਾਤਾ ਹੈ, ਸਾਦਾ ਖੁਰਾਕ ਖਾਧੀ ਹੈ, ਸਾਦਾ ਅੰਦਾਜ਼ ਦੇ ਵਿੱਚ, ਨਰਮ ਲਹਿਜੇ ਦੇ ਵਿੱਚ ਠਹਿਰ ਠਹਿਰ ਕੇ ਗੁਫਤਗੂ ਕੀਤੀ ਹੈ। ਇਹੋ ਵਜ੍ਹਾ ਹੈ ਜਨਾਬ ਕਿ ਲੋਕ ਛਕੀਂਦੇ ਹੈ, ਲੋਕ ਕਰੀਬ ਆਉਂਦੇ ਗਏ, ਇਸਲਾਮ ਫੈਲਦਾ ਗਿਆ, ਮੁਹੱਬਤਾਂ ਫੈਲਦੀਆਂ ਗਈਆਂ, ਨਫ਼ਰਤ ਜਹਾਲਤ ਦਾ ਖਾਤਮਾ ਥੀਂਦਾ ਗਿਆ। ਅੱਜ ਅਗਰ ਅਸਾਂ ਵੀ ਸਾਦਗੀ ਕੋ ਆਪਣੀ ਜ਼ਿੰਦਗੀ ਦੇ ਵਿੱਚ ਗਿਣਿਆ, ਸਾਦਾ ਖੁਰਾਕ ਗਿਣਿਆ, ਅੱਧਾ ਅੱਧ ਸਾਰਾ ਬਜਟ ਬਚ ਰਿਹਾ ਸੀ, ਬਿਲਕੁਲ ਜਨਾਬ ਕਾਲ ਗਿਣੀ ਹੈ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ, ਪਖੈਰ ਰਾਗਲੇ ਹਰ ਕਲੈ ਵਾਯੂ ਪ੍ਰੋਗਰਾਮ ਕੇ ਦੇ ਸੋ ਕਮ ਜਿਨਾ ਆਰ ਜੀ ਆਦਿਲ ਸਿਆਲ ਤਰਫ ਨਾ ਸਲਾਮ ਆ ਖੁਸ਼ ਅਮਦੀਦ ਵਾਯੂ ਜੀ ਬਿਲਕੁਲ ਬਿਲਕੁਲ ਬਿਲਕੁਲ ਸਤ ਬਿਸਮਿਲਾ ਕਿਆ ਹਾਲ ਹੈ ਜੀ ਸਵਾਲ ਦਾਦਾ ਚ ਤਾਸੂ ਅਲਹਮਦੁਲਿਲਾ ਦੁਕਾਨਦਾਰ ਹੋ, ਦੁਕਾਨਦਾਰੀ ਅਸੂਲੋ ਚ ਕਮ ਅਸੂਲ ਦਾ ਚ ਗਾਹਕ ਰਜੀ ਮੁਝ ਦੇ ਅਕਸਰਾ ਚਰੰਗੇ ਅਕਸਰਾ ਦੇ ਤਰਤੀਬ ਜੋੜੋ ਅਕਸਰ ਚਰੰਗੇ ਖਬਰ ਜੀ ਜਨਾਬ ਮਾਵੇਲ ਚ ਗਾਹਕ ਚ ਰਜੀ ਦੁਕਾਨਦਾਰ ਦੇ ਅਕਸਰ ਚਰੰਗੇ ਪੇਸ਼ ਕੀ ਜੀ ਚਰੰਗੇ ਅਕਸਰ ਖਬਰ ਕਈ
1: ਖਬਰਦਾਰ
0: ਚਰੰਗੇ ਅਖਲਾਕ ਸਰ ਪੇਸ਼ ਕੇਜੁ ਚਬਕੋ
1: ਅਖਲਾਕਦਾਰ
0: ਸਲੀਮ ਰੋਰ ਆਚ ਬਲ ਛਪਰ ਵਾਲੀ ਵਿਆਹ ਬਚਕੋ ਡਬਲ ਛਪਰ ਚੋ
1: ਮਤਲਬ ਦੋਰੋ ਦਸ ਕਰ ਦੇ
0: ਬਿਲਕੁਲ ਬਿਲਕੁਲ ਜੀ ਬਿਲਕੁਲ ਕੀਮਤੀ ਖਬਰ ਹੈ ਵਕਲ ਦਾਸ ਜੀ ਸਲੀਮ ਰੋ
1: ਆਦਿਲ ਸੈਲ ਭਾਈ ਬਸ ਮੁਲਾਜ਼ਮ ਦਾ ਔਰ ਸਾਰੇ ਹਕੂਮਤ ਨੇ ਮਸਲਾ ਰਹੇ ਦਾ ਰਮਜ਼ਾਨ ਕੁਲਾ ਜੀ ਦਾ ਉਰੋ ਕਿ ਜੋਰ ਦੇ ਮਸਲੇ ਕੁਮਲ ਗਰੀ ਦੀ
0: ਵਾਲੇਕੁਮ ਸਲਾਮ ਵਾਲੇਕੁਮ ਸਲਾਮ ਜੀ ਜਨਾਬ ਮੈਂ ਕਹਿ ਪਸ਼ਤੂਨ ਬਿਰਾਇਨ ਸਾਰਾ ਸੰਗਤੀ ਹੈ ਸਲੀਮ ਕੱਟੀ ਖੇਲ ਬਿਰਾ ਸਾਰਾ ਮੁਸਤਕਿਲ ਲਿਸਨਰ ਜੇ ਮੈਂ ਕਿ ਜ਼ਿਆਦਾ ਗੱਪ ਸ਼ਪ ਨਾ ਕਰੇ ਨਹੀਂ ਮੈਨੂੰ ਜ਼ਿਆਦਾ ਗਰਮ ਨਾ ਥੀ ਵਜੇ ਤਾਂ ਮੁਖਤਸਰ ਗੱਲ ਹੀ ਮੈਂ ਕੀਤੀ ਹੈ ਮੈਂ ਕਿਹਾ ਗਾਲ ਕਰੇ ਦੇ ਪਿਆਨ ਕਿ ਗਾਹਕ ਜਿਹੜੇ ਲਿਆਵੇ ਤਾਂ ਉਹਦੇ ਨਾਲ ਅੱਛੇ ਅੰਦਾਜ਼ ਦੇ ਵਿੱਚ ਪੇਸ਼ ਥਿਉਣਾ ਚਾਹੀਦਾ ਹੈ। ਉਹਦੇ ਨਾਲ ਮੈਂ ਕਿ ਦੂਜਾ ਲਿਫਾਫਾ ਜੋ ਮੰਗਿਆ ਅਕਸਰ ਰੇੜੀ ਤੇ ਤੁਸੀਂ ਵੰਜੋ ਨਾ ਜਨਾਬ, ਤੇ ਸੌਦਾ ਗਿਣਨ ਕੋਈ ਆਵੇ ਤੇ ਉਹ ਆਖੇ ਨਾ ਸ਼ਾਹ ਪਰ ਡਬਲ ਕਰ ਲਓ, ਤਾਂ ਜਿਹੜਾ ਦੁਕਾਨਦਾਰ ਹੁੰਦਾ ਉਹਦਾ ਮੂਡ ਖਰਾਬ ਥੀ ਹੁੰਦਾ ਜਨਾਬ, ਉਹਦਾ ਹੀ ਮੂਡ ਖਰਾਬ ਥੀਵਣ ਦਾ ਹੱਕ ਬਣਦਾ, ਕਿਉਂਕਿ ਇਨ ਟਾਈਮ ਸ਼ਾਹਪਰ ਜਿਹੜਾ ਹੈ 650 ਰੁਪਏ ਕਿਲੋ ਥੀਆ ਖੜਾ ਹੈ, ਤੇ ਉਹ ਨਾਲ ਜਿਹੜੇ ਦੂਜਾ ਲਿਫਾਫਾ ਹਰ ਸ਼ਾਹ ਡਬਲ ਲਿਫਾਫਾ ਮੰਗੇ ਤਾਂ ਥੋੜਾ ਜਿਹੜਾ ਮੂਡ ਖਰਾਬ ਹੈ। ਲੇਕਿਨ ਮੂਡ ਖਰਾਬ ਕਰਨਾ ਨਹੀਂ ਨਾ, ਇਹੋ ਅਸੂਲ ਇਹੋ ਰੂਲਸ ਤਾਂ ਅਸੀਂ ਸਿੱਖਦੇ ਪਏ ਹਾਂ ਕਿ ਅਸਾਂ ਕਿਵੇਂ ਪੇਸ਼ ਆਉਣਾ ਦੂਜੇ ਦੇ ਨਾਲ, ਅਸਾਂ ਇੱਕ ਆਈਡੀਅਲ ਬਣਨਾ ਹੈ, ਇੱਕ ਮਿਸਾਲੀ ਇਨਸਾਨ ਬਣਨਾ, ਲੋਕ ਯਾਦ ਕਰਨ ਕਿ ਫਲਾਂ ਲੜਕੀ ਫਲਾਂ ਘਰ ਦੀ ਉਹ ਅੱਛੇ ਅਖਲਾਕ ਵਾਲੀ ਕੋਈ ਹੈ ਕੋ ਨਹੀਂ, ਫਲਾਂ ਲੜਕਾ ਫਲਾਂ ਸਟੂਡੈਂਟ ਉਹ ਫਲਾਣੇ ਦਾ ਪੁੱਤਰ, ਬਾਈ ਯਾਰ ਕਿਆ ਅਖਲਾਕ ਯਾਰ, ਕਿਆ ਤਰਬੀਅਤ ਥਈ ਪਈ ਹੁੰਦੀ ਯਾਰ, ਪਤਾ ਨਹੀਂ ਮਾਂ ਪਿਓ ਕੋ ਭਰੇ ਵੱਡਾ ਕੀਤਾ ਕਿੱਥੇ ਦੁਨੀਆਂ ਮੁਆਸ਼ਰੇ ਦੇ ਬੁਰੇ ਅਸਰ ਉਹਦੇ ਤੇ ਨਹੀਂ ਸਥਿਤ ਦਿੱਤਾ, ਐਸਾ ਉਹ ਤਰਬੀਅਤ ਕੀਤੀ ਸੀ, ਐਸਾ ਅਖਲਾਕ ਸਿਖਾਇਆ। ਜ਼ਮਾਨਾ ਮਿਸਾਲ ਲੈਵੇ ਜਨਾਬ, ਐਸੇ ਅੰਦਾਜ਼ ਦੇ ਨਾਲ ਅਸਾਂ ਆਪਣੇ ਬਾਲਾਂ ਦੀ ਤਰਬੀਅਤ ਕਰੂੰ ਆਪਣੇ ਅੰਦਰ। ਅੱਜ ਜਨਾਬ ਜਿਹੜਾ ਪ੍ਰੋਗਰਾਮ ਹੈ ਨਾ, ਇਹਦੇ ਵਿੱਚ ਜਿਤਨੇ ਵੀ ਮੈਂ ਕੋ ਸੁਣਦੇ ਪਏ ਹੋਵੇ ਨਾ ਸਜਣੋ, ਚਾਹੇ ਬਹਿਣੀ ਬਿਰਾ ਹੋਵੇ, ਚਾਹੇ ਮੇਰੇ ਨੰਨੇ ਮੁੰਨੇ ਸ਼ਹਿਜ਼ਾਦੇ ਵਿੱਚ ਜਵਾਨ ਹੋਵੇ, ਬੁੱਢੜੇ ਹੋਵੇ, ਜੋਣ ਵੀ ਹੋਵੇ ਨਾ, ਅੱਜ ਪ੍ਰੋਗਰਾਮ ਦੇ ਵਿੱਚ ਇਹ ਗੱਲ ਜਿਹੜੀ ਮੈਂ ਤੁਹਾਨੂੰ ਵਿਨ ਕੇ ਆਇਆ, ਜ਼ਰਾ ਤਹਾਈਆ ਕਰਨਾ ਤੁਸਾਂ ਕਿ ਅਸਾਂ ਉਸੂਲ ਸਿੱਖਣੇ ਹਨ ਦੂਜਿਆਂ ਕੋ, ਅਸਾਂ ਦੂਜਿਆਂ ਦਾ ਦਿਲ ਜੀਤ ਗਿਣਨਾ ਹੈ। ਜਿਵੇਂ ਕਿ ਰਮਜ਼ਾਨ ਕੁਲਾਚੀ ਸਾਹਿਬ ਗੱਲ ਕਰਕੇ ਗਏ ਕਿ ਪਹਿਲੇ ਮਿੱਟੀ ਦੇ ਵਿੱਚ ਅਸਾਂ ਬੀਜ ਸੱਟਣਾ ਹੈ, ਮਿਹਨਤ ਕਰਨੀ ਹੈ, ਬੀਜ ਸੱਟਣਾ ਹੈ, ਪਾਣੀ ਲਾਉਣਾ ਹੈ, ਗਰਮੀ ਸਰਦੀ ਹਰ ਸ਼ਕਲ ਬਚਾਉਣਾ ਹੈ, ਠੀਕ ਅਰਸੇ ਦੇ ਬਾਅਦ ਵਾਲਾ ਉਹਦਾ ਸਿਲਾ ਸਾਹਿਬ ਕੋ ਮਿਲ ਸੀ। ਇਵੇਂ ਅੱਜ ਕੋਲ ਬਾਤ ਜੇ ਰਹਿਣਾ, ਬਲਕਿ ਅੱਜ ਕੋਲ ਅਸਾਂ ਪਹਿਲੇ ਆਪਣੇ ਆਪ ਕੋ ਸੈੱਟ ਕਰਨਾ ਹੈ, ਹਰ ਸ਼ਹਿਰ ਦੇ ਅਸੂਲ ਸਿੱਖਣੇ, ਅਗਰ ਅਸੂਲ ਦਾ ਪਤਾ ਕੋ ਨਹੀਂ ਕਹਿ ਵੜਕੇ ਕੋਲ ਸਿੱਖਣਾ ਕਹਿ ਬਹਿ ਕੋਲ, ਜਿਹੜੇ ਵੇਲੇ ਅਸਾਂ ਇਵੇਂ ਆਵਾਮ ਦੇ ਨਾਲ ਦੂਜਿਆਂ ਦੇ ਨਾਲ ਬਹਿਣੀ ਬਿਰਾ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਗਾਹਕ ਦੇ ਨਾਲ ਹਰ ਕਹਿੰਦੇ ਨਾਲ ਦਫ਼ਤਰੀ ਛੇ ਜਿੱਥੇ ਵੀ ਹੈ ਅਸਾਂ ਜਿਹੜੇ ਲਈ ਇੱਕ ਅੱਛੇ ਅੰਦਾਜ਼ ਦੇ ਨਾਲ ਪੇਸ਼ ਆਸੂ ਨਾ ਸਜਣੋ, ਵੱਲ ਕੁਝ ਅਰਸੇ ਦੇ ਬਾਅਦ ਉਹਦਾ ਰਿਜ਼ਲਟ ਵੀ ਸਕੂ ਮਿਲਣ ਸ਼ੁਰੂ ਥੀ ਵੈ ਸੀ। ਤਾਂ ਇਹਦੇ ਵਾਸਤੇ ਪਹਿਲੇ ਸਕੂ ਆਪ ਕੋਲ ਤਬਦੀਲੀ ਜਿਹੜੀ ਹੈ ਨਾ ਆਣਨੀ ਪਊ ਸੀ, ਜਿਹੜੇ ਵੇਲੇ ਅਸਾਂ ਆਪ ਸੈੱਟ ਥੀ ਵੈਸੂ ਨਾ, ਵੱਲ ਅਗਲੇ ਠੀਕ ਥੀ ਹੋਣ ਲੱਗ ਪਏ ਸਨ। ਜਮੀਲ ਖਾਨ ਹਿੰਦ ਜਨਾਬ ਤੰਗ ਬਾਜ਼ਾਰ ਤੋਂ ਆਖਦੇ ਹਨ ਕਿ ਆਦਿਲ ਸਿਆਲ ਬਿਰਾ ਜੇ ਅਸੂਲ ਤੇ ਕਾਨੂੰਨ ਕਾਨੂੰਨ ਦੇ ਅੱਜ ਤੁਸੀਂ ਟਾਪਿਕ ਗਿਣ ਕੇ ਆਏ ਬੈਠੇ ਹੋ ਨਾ, ਡਾਢਾ ਸੋਹਣਾ ਟਾਪਿਕ ਹੈ। ਅਗਰ ਅਸਾਂ ਇਹਨਾਂ ਅਸੂਲਾਂ ਦੇ ਉੱਤੇ ਪਾਬੰਦ ਠੀਕ ਹੈ, ਇਸਲਾਮ ਸਕੂ ਮੁਕੰਮਲ ਇਸਲਾਮ ਜ਼ਾਬਤਾ ਹਯਾਤ ਇਹ ਸਕੂ ਅਸੂਲ ਦਿੱਤੇ ਹੋਏ ਨੇ, ਇਹਨਾਂ ਅਸੂਲਾਂ ਦੇ ਜਿਹੜੇ ਅਸਾਂ ਚੱਲਣ ਲੱਗ ਗਏ ਤਾਂ ਜ਼ਿੰਦਗੀ ਵੀ ਸਹਿਰੀ ਸਮੇਂ ਵੈਸੇ ਤੇ ਆਖਰਤ ਵੀ। ਜਮੀਲ ਸਾਹਿਬ ਬਹੁਤ ਮਿਹਰਬਾਨੀ ਗੱਲ ਕਰਨ ਵਾਸਤੇ ਪ੍ਰੋਗਰਾਮ ਵਿੱਚ ਸ਼ਾਮਿਲ ਥੀਵਣ ਵਾਸਤੇ। ਸਜਣੋ ਆਇਆ ਤਾਂ 20 ਮਿੰਟ ਤੁਹਾਡੇ ਨਾਲ ਗੱਲ ਕਰਨ ਹਮ, ਲੇਕਿਨ ਪੂਰਾ ਘੰਟਾ ਤੁਹਾਡੇ ਨਾਲ ਗੱਲ ਮੁਹਾੜ ਦਾ ਸਿਲਸਿਲਾ ਜਾਰੀ ਰਿਹਾ ਹੈ। ਤਾਂ ਅੱਜ ਕੱਲ੍ਹ ਇਵੇਂ ਆਪਣੀ ਸ਼ਖਸੀਅਤ ਬਣਾਉਣਾ ਕਿ ਲੋਕ ਤੁਹਾਡੇ ਮਿਸਾਲਾਂ ਦੇਵੇ ਨਾ ਆਖਣ ਯਾਰ ਇਹ ਆਦਮੀ ਬਹੁਤ ਅੱਛਾ ਹੈ, ਕੋਈ ਇਵੇਂ ਨਾ ਕਿ ਬਹੁ ਭੈੜੀ ਜਾ ਲਈ, ਬਹੁ ਭੈੜਾ ਜਾਣਾ ਹਾਈ, ਬਹੁ ਭੈੜਾ ਛੂਆ ਰਹੀ, ਇਹ ਪਹਿਲੀ ਮੁਲਾਕਾਤ ਹੀ ਜੀ ਤੁਹਾਡੇ ਕੋਲ ਅਗਲੇ ਕੋਲ ਨਫ਼ਰਤ ਹੀ ਵਜੇ, ਇਵੇਂ ਨਹੀਂ ਬਣਨਾ, ਬਲਕਿ ਐਸਾ ਅਖਲਾਕ ਪੇਸ਼ ਕਰਨਾ ਕਿ ਪਹਿਲੀ ਮੁਲਾਕਾਤ ਹੀ ਜੀ ਦੂਜੇ ਕੋ ਤੁਹਾਡੇ ਨਾਲ ਪਿਆਰ ਥੀ ਵਜੇ, ਮੁਹੱਬਤ ਥੀ ਵਜੇ, ਦੂਜਾ ਤੁਹਾਡੇ ਨਾਲ ਜੁੜ ਵਜੇ। ਇਹਦੇ ਵਾਸਤੇ ਸਿੱਖਣਾ ਪੋਸੀ ਸਿਖਾਉਣਾ ਮੈਂ ਵੀ ਤਹਾਈਆ ਕਰੇਨਾ ਇਰਾਦਾ ਕਰੇਨਾ ਕਿ ਅੱਜ ਕੋਲ ਬਾਅਦ ਲੋਕਾਂ ਦੇ ਨਾਲ ਅੱਛੇ ਅੰਦਾਜ਼ ਵਿੱਚ ਪੇਸ਼ ਆ ਸਾਂ। ਤੁਸੀਂ ਵੀ ਇਰਾਦਾ ਕਰੋ ਤਬਲੀਗ ਲਾਂਗੂ, ਸਿਰਫ ਇਰਾਦਾ ਨਹੀਂ ਕਰਨਾ ਬਲਕਿ ਮੁਕੰਮਲ ਹੀ ਕਰਨਾ ਹੈ ਜਨਾਬ। ਟਾਈਮ ਸਾਰੇ ਕੋਲ ਖਤਮ ਹੈ, ਤਾਂ ਫਿਲਹਾਲ ਜੇ ਰਹੇ ਫੇਸਬੁੱਕ ਦੇ ਸੱਜਣਾਂ ਕੋਲੋਂ ਜੇ ਰਹੇ ਇਜਾਜ਼ਤ ਚਾਹੂੰ, ਅਗਰ ਕੋਈ ਗੱਲ ਇਵੇਂ ਲੱਗੀ ਹੋਵੇ ਤਾਂ ਮੈਂ ਮਾਜ਼ਰਤ ਖਵਾਂ, ਲੇਕਿਨ ਰੇਡੀਓ ਦੇ ਉੱਤੇ ਫੁੱਲਾਂ ਭਰੀ ਚੰਗੇਰ ਪ੍ਰੋਗਰਾਮ ਜਾਰੀ ਰਹਾ ਸੀ। ਫੇਸਬੁੱਕ ਦੇ ਸੱਜਣਾਂ ਕੋਲੋਂ ਫਿਲਹਾਲ ਦੀ ਘੜੀ ਅੱਲਾ ਹਾਫਿਜ਼।

ਜੀ ਜਨਾਬ, ਬਿਲਕੁਲ ਲਾਈਫ ਕੋ ਗੁਜ਼ਾਰਨ ਦੇ ਵਾਸਤੇ ਜਿਹੜੇ ਇਨਸਾਨ ਆਪਣੇ ਆਪ ਕੋ ਤਬਦੀਲ ਕਰਨ ਦਾ ਵੱਲ ਲੋਕ ਮੁਤਾਸਿਰ ਥੀਂਦੇ। ਤੁਸੀਂ ਜ਼ਰਾ ਦੇਖੋ ਕਿ ਜਿਹਦੀ ਤਾਰੀਫ ਜ਼ਿਆਦਾ ਥੀਂਦੀ ਪਈ ਹੈ, ਜ਼ਰਾ ਉਹਦੇ ਕਰੀਬ ਬਣ ਕੇ ਦੇਖੋ ਕਿ ਉਹਦੇ ਵਿੱਚ ਕਿਹੜੀ ਖਾਸ ਗੱਲ ਹੈ। ਤਾਂ ਤੁਸੀਂ ਦੇਖੋ ਕਿ ਉਹ ਹਰ ਸ਼ਾਇਦ ਵਿੱਚ ਆਪਣੇ ਆਪ ਕੋ ਜਿਹੜਾ ਹੈ ਪ੍ਰੋਪਰ ਰੱਖਣ ਦੇ ਇੱਕ ਉਹਦਾ ਸ਼ਡਿਊਲ ਹੋ ਸੀ, ਤਰੀਕਾ ਹੋ ਸੀ ਕਿ ਉਹਦੇ ਕੋਲੋਂ ਲੋਕ ਉਹਦੇ ਅਖਲਾਕ ਕੋਲੋਂ ਉਹਦੇ ਕਿਰਦਾਰ ਕੋਲੋਂ ਲੋਕ ਇਹ ਵਜ੍ਹਾ ਕੋਲ ਮੁਤਾਸਿਰ ਥੀਂਦੇ ਪਏ ਹੁੰਦੇ ਹਨ। ਤਾਂ ਅਸਾਂ ਵੀ ਅਗਰ ਅੱਛਾ ਬਣਨ ਦੀ ਕੋਸ਼ਿਸ਼ ਕਰੂੰ ਤਾਂ ਤੁਸੀਂ ਦੇਖੋ ਕਿ ਲੋਕ ਸਾਰੇ ਕੋਲ ਵੀ ਮੁਤਾਸਿਰ ਜ਼ਰੂਰ ਥੀ ਸਨ। ਜੀ ਜਨਾਬ, ਹੁਰੀਆ ਬਰਕੀ ਵਜ਼ੀਰਿਸਤਾਨ ਤੋਂ ਆਦੀਏ ਕਿ ਰਹੀਮ ਸ਼ਾਹ ਦੀ ਆਵਾਜ਼ ਦੇ ਵਿੱਚ ਸਰਾਇਕੀ ਸੌਂਗ ਵੇ ਗਰਾਇਆਂ ਅਸਾਂ ਕੋ ਸੁਣਾ ਲਓ। ਬਿਲਕੁਲ ਜਨਾਬ, ਵਹਿੰਦੇ ਹੈ ਸਰਾਇਕੀ ਸੌਂਗ ਰਹੀਮ ਸ਼ਾਹ ਦੀ ਆਵਾਜ਼ ਦੇ ਵਿੱਚ ਸੁਣਦੇ ਹੈ ਵੇ ਗਰਾਇਆਂ।

ਸਤਿ ਬਿਸਮਿਲਾ ਜੀ, ਲੱਖ ਬਿਸਮਿਲਾ। ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ, ਤੇ ਮੈਂ ਹਾਂ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ। ਚੰਦਰ ਤੂੰ ਹੈ ਤੇ ਨਾਲ ਤਾਰੇ ਹਨ ਜੀ ਜਨਾਬ, ਚੰਦਰ ਤੂੰ ਹੈ ਨਾਲ ਤਾਰੇ ਹਨ, ਯਾਰ ਤੇਰੇ ਵੀ ਮੈਂ ਕੋ ਪਿਆਰੇ ਹਨ। ਜੀ ਜਨਾਬ, ਬਿਲਕੁਲ ਜਿਹੜਾ ਹੈ ਗਜ਼ਲ ਸਜਣਾ ਦੇ ਨਾਮ ਹੈ ਕਿ ਚੰਦਰ ਤੂੰ ਹੈ ਤੇ ਨਾਲ ਤਾਰੇ ਹਨ, ਯਾਰ ਤੇਰੇ ਵੀ ਮੈਂ ਕੋ ਪਿਆਰੇ ਹਨ। ਅਸਾਂ ਹੁੰਦੇ ਹੈ ਗੁਲ ਤੇਰੀ ਸਿਰ ਤੇ ਹੈ, ਅਸਾਂ ਹੁੰਦੇ ਹੈ ਗੁਲ ਤੇਰੀ ਵਿੱਚ, ਲੋਕ ਆਦੇ ਹਨ ਆਵਾਰੇ ਹਨ। ਤੇਰੇ ਮਿਲਣ ਦਾ ਕਰਜ਼ਾ ਸਿਰ ਤੇ ਹੈ, ਆਪਣੇ ਸਾਵੀ ਸਜਣ ਉਧਾਰੇ ਹਨ। ਮੇਰੇ ਗਜ਼ਲਾਂ ਕੋ ਯਾਰ ਸੁਣਾ ਕਰ, ਸ਼ੇਰ ਸਾਰੇ ਤਾਂ ਤੇਰੇ ਬਾਰੇ ਹਨ। ਬਾਦ ਮੁੱਦਤ ਦੇ ਤੇਰਾ ਮੈਸੇਜ ਆਏ, ਹੁਣ ਤਬੀਅਤ ਦੇ ਕੁਝ ਗੁਜ਼ਾਰੇ ਹਨ। ਤੇਰਾ ਨਾਂ ਤੇ ਸਿਫਾਤ ਮੇਰੇ ਜੀਵਨ ਦੇ ਇਸ਼ਾਰੇ ਹਨ। ਮੈਂ ਕੋ ਆ ਦਿਨ ਵਸੀਮ ਕੱਲ ਆਸਾਂ, ਮੈਂ ਕੋ ਆ ਦਹਿ ਵਸੀਮ ਕੱਲ ਆਸਾਂ, ਇਹ ਰੋਜ਼ਾਨਾ ਤੇਰੇ ਲਾਰੇ ਹਨ। ਵਾਹ ਸਾਈਂ ਕਿਆ ਬਾਤ ਹੈ, ਲਾਰੇ ਲੱਪੇ ਨਹੀਂ ਲਾਉਣੇ ਸਜਣੋ, ਕਿਉਂਕਿ ਲਾਰੇ ਲੱਪੇ ਲਾਉਣ ਵਾਲਾ ਜਿਹੜਾ ਬੰਦਾ ਹੁੰਦਾ ਨਾ, ਉਹ ਕਹਿ ਕੋ ਵੀ ਚੰਗਾ ਨਹੀਂ ਲੱਗਦਾ। ਲਾਰੇ ਬਿਲਕੁਲ ਨਹੀਂ ਲਾਉਣੇ, ਇੱਕ ਬੈ ਦੇ ਨਾਲ ਸੋਹਣੀ ਸੁਤਰੀ ਤੇ ਸਿੱਧੀ ਗੱਲ ਕਰਨੀ ਹੈ, ਤਾਂ ਕਿ ਕੋਈ ਸਾਡੇ ਕੋਲੋਂ ਖਫਾ ਨਾ ਹੋਵੇ। ਜੀ ਜਨਾਬ, ਅੱਜ ਕੱਲ੍ਹ ਬਾਤ ਜ਼ਰਾ ਮੈਂ ਕੋਸ਼ਿਸ਼ ਕਰੇ ਸੂ ਕਿ ਜਿਹੜਾ ਹੈ ਨਾ, ਅਸਾਂ ਆਪਣੀ ਲਾਈਫ ਕੋ ਇਵੇਂ ਬਣਾਓ ਕਿ ਲੋਕ ਸਾਡੇ ਕੋਲ ਮੁਤਾਸਿਰ ਥੀਵਨ, ਤੇ ਲੋਕ ਵੀ ਆਖਣ ਕਿ ਮੇਰੇ ਵੀ ਜਿਹੜੇ ਬਾਲ ਹਨ, ਮੇਰੇ ਵਿੱਚ ਵੀ ਇਵੇਂ ਜਿਹੜਾ ਹੈ ਖੂਬੀਆਂ ਹੋਣੇ ਚਾਹੀਦੇ ਹਨ। ਉਮੀਦ ਕਰੇ ਨਾ ਸਹੀ ਕਿ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋ ਸੀ। ਤਾਂ ਅਗਰ ਕੋਈ ਗੱਲ ਇਵੇਂ ਥਈ ਹੈ ਆਰ ਜੀ ਆਦਿਲ ਸਿਆਲ ਕੋਲ ਜਿਹੜੀ ਤੁਹਾਨੂੰ ਨਾਗਵਾਰ ਗੁਜ਼ਰੀ ਹੈ, ਤਾਂ ਮਾਜ਼ਰਤ ਖਵਾਂ ਹਾਂ। ਆਪਣਾ ਖਿਆਲ ਰੱਖੋ, ਆਪਣੇ ਇਰਦ ਗਿਰਦ ਰਹਿਣ ਵਾਲਿਆਂ ਦਾ ਖਿਆਲ ਰੱਖੋ ਸਜਣੋ, ਕਿਉਂਕਿ ਜ਼ਿੰਦਗੀ ਜਿਹੜੀ ਹੈ ਡਾਢੀ ਮੁਖਤਸਰ ਹੈ। ਜ਼ਿੰਦਗੀ ਰਹੀ ਤਾਂ ਵੱਲ ਅਸੈਡਾ ਤੇ ਤੁਹਾਡਾ ਇਹ ਸਾਥ ਇਨਸ਼ਾਅੱਲਾ ਵਾਲਾ ਅਗਲੀ ਇਤਵਾਰ ਤੇ ਜਾਰੀ ਰਹਾ ਸੀ। ਫਿਕ ਬੈ ਦੇ ਨਾਲ ਸਾਡੀ ਮੁਲਾਕਾਤ ਥੀ ਸੀ ਸਜਣ। ਅਗਲੀ ਇਤਵਾਰ ਤਾਈਂ ਆਪਣੇ ਆਰ ਜੇ ਆਦਿਲ ਸਿਆਲ ਕੋ ਇਜਾਜ਼ਤ ਦਿਓ, ਆਪਣੇ ਅੰਦਰ ਤਬਦੀਲੀਆਂ ਗਿਣ ਕੇ ਆਓ, ਉਸੂਲ ਤੇ ਕਾਨੂੰਨ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰੋ।

0: ਸੰਦਾ ਵੇਟ ਕਮ ਪੇਟ ਕਮ ਤਾਕਤ ਪਲਸ ਫਾਰਮੂਲਾ ਸ਼ਿਫਾ ਦਰਦ ਆਇਲ ਸ਼ੈਂਪੂ ਸਭ ਸ਼ੈ ਮਿਲਦੀ ਹੈ ਤਾਂ ਜ਼ਰੂਰ ਇੱਥੋਂ ਵਜੋ ਤੇ ਇਹਨਾਂ ਦੇ ਕੋਲ ਹਾਸਿਲ ਕਰੋ ਕੇਸਨ ਦੀ ਪ੍ਰੋਡਕਟ ਤਾਂ ਕਿ ਹਰ ਜਹਾਂ ਤੇ ਮੌਜੂਦ ਹਨ ਜਿਵੇਂ ਭਾਈ ਦਿਸਹਿੰਦੇ ਪੈਣ ਇਹ ਦੋ ਚਾਰ ਦਿਨ ਪਹਿਲੇ ਸਾਰੇ ਪ੍ਰੋਡਕਟ ਪਹੁੰਚੇ ਹਨ ਲੇਕਿਨ ਉੱਥੋਂ ਮੰਗ ਕੇ ਖਤਮ ਥੀ ਗਏ ਫੋਰਨ ਦੋ ਦਿਨ ਦੇ ਅੰਦਰ ਅੰਦਰ ਵਜ੍ਹਾ ਕਿਉਂ ਆਉਂਦੀ ਹੈ ਕਿ ਜਨਾਬ ਜਿਹੜੇ ਲੋਕਾਂ ਕੋ ਅੱਖ ਖੁੱਲ ਜਾਂਦੀ ਹੈ ਲੋਕਾਂ ਦੀ ਤੇ ਉਹਨਾਂ ਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਯਾਰ ਇਹ ਤਾਂ ਪ੍ਰੋਡਕਟ ਵਾਕਈ ਅਸਾਂ ਇਹ ਕੰਪਨੀ ਦੀ ਜਿਹੜੀ ਪ੍ਰੋਡਕਟ ਇਸਤੇਮਾਲ ਕੀਤੀ ਹੈ ਫੌਰੀ ਤੌਰ ਤੇ ਉਹਨਾਂ ਰਿਸਪੋਂਸ ਮਿਲਦਾ ਹੈ ਉਹਦੇ ਰਿਜ਼ਲਟ ਮਿਲਦੇ ਨੇ ਸਾਡੇ ਪੈਸੇ ਜ਼ਾਇਰ ਨਹੀਂ ਥੀਂਦੇ ਤਾਂ ਜ਼ਾਹਰੀ ਗੱਲ ਹੈ ਕਿ ਉਹ ਬਲਾ ਬਲਾ ਗਿਣਸਨ ਤਾਂ ਜਿੰਨੇ ਵੀ ਸਾਡੇ ਹੋਲਸੇਲਰ ਹਨ ਟਾਂਗ ਦੇ ਵੀ ਬੈਠੇ ਨੇ ਉਹ ਵੀ ਬੜੀ ਅੱਛੀ ਤਾਦਾਦ ਹੀ ਸਾਰੇ ਪ੍ਰੋਡਕਟ ਮੰਗਵਾਉਂਦੇ ਪੈਣ ਜਿਵੇਂ ਕਿ ਵਹੀਦ ਜਨਰਲ ਸਟੋਰ ਹੈ ਅਲਬਦਰ ਮਾਰਕੀਟ ਦੇ ਸਾਹਮਣੇ ਮਦੀਨਾ ਜਨਰਲ ਸਟੋਰ ਸਦਰ ਪਲਾਜ਼ਾ ਸਾਹਮਣੇ ਹੈ ਫਹੀਮ ਜਨਰਲ ਸਟੋਰ ਅਲਬਦਰ ਮਾਰਕੀਟ ਚ ਤੇ ਗੁਲਾਮ ਜਾਨ ਜਨਰਲ ਸਟੋਰ ਟ੍ਰੈਫਿਕ ਚੌਕ ਪੁਲਿਸ ਜਿਹੜੀ ਉਹ ਹੈ ਪੁਲਿਸ ਚੌਕੀ ਹੈ ਉਹਦੇ ਨਾਲ ਵੀ ਮੌਜੂਦ ਹੈ ਤਾਂ ਉੱਥੋਂ ਵੀ ਸਾਰੇ ਪ੍ਰੋਡਕਟ ਇਹ ਤੁਸੀਂ ਹਾਸਿਲ ਕਰ ਸਕਦੇ ਹੋ ਤੇ ਸਪੈਸ਼ਲੀ ਜ਼ਰਬਤ ਖਾਨ ਕੋਲ ਮਨਸੂਰ ਜਨਰਲ ਸਟੋਰ ਸਦਾਮ ਪਲਾਜ਼ਾ ਚ ਪ੍ਰੋਡਕਟ ਅਵੇਲੇਬਲ ਹੈ ਤਾਂ ਮੇਰਾ ਪ੍ਰੋਗਰਾਮ ਜੋ ਹੈ ਸਿਰਫ ਟਾਂਗ ਦੇ ਵਿੱਚ ਲੋਕ ਨਹੀਂ ਸੁਣਦੇ ਬੈਠੇ ਬਲਕਿ ਹਮਾਰਾ ਪ੍ਰੋਗਰਾਮ ਜੋ ਇਸ ਵਕਤ ਡੇਰਾ ਇਸਮਾਇਲ ਖਾਨ ਕੇ ਅੰਦਰ ਵੀ ਸੁਣਾ ਜਾ ਰਹਾ ਹੈ ਠੀਕ ਹੈ ਜਨਾਬ ਤੋਂ ਡੇਰਾ ਇਸਮਾਇਲ ਖਾਨ ਮੇਂ ਗਲੋਬਲ ਐਫ ਐਮ 91 ਕੇ ਸੁਣਨੇ ਵਾਲੇ ਹਮਾਰੇ ਪ੍ਰੋਡਕਟ ਆਪ ਆਪਣੇ ਸ਼ਹਿਰ ਕੇ ਅੰਦਰ ਹਰ ਜਗ੍ਹਾ ਮੌਜੂਦ ਹੈ ਔਰ ਸਪੈਸ਼ਲੀ ਜ਼ਫਰਾਬਾਦ ਕੇ ਅੰਦਰ ਹਾਜੀ ਜ਼ਰੀ ਜਨਰਲ ਸਟੋਰ ਠੀਕ ਹੈ ਜਨਾਬ ਹਾਜੀ ਜ਼ਰੀ ਜਨਰਲ ਸਟੋਰ ਆਪ ਵਹਾਂ ਪਰ ਵੀ ਹਮਾਰੇ ਪ੍ਰੋਡਕਟ ਹਾਸਿਲ ਕਰ ਸਕਤੇ ਹੈ ਇਸਕੇ ਇਲਾਵਾ ਔਰ ਵੀ ਪੁਆਇੰਟਸ ਹੈ ਲੇਕਿਨ ਉਸਸੇ ਪਹਿਲੇ ਕਾਲਰ ਕੋ ਮੌਕਾ ਦੇ ਰਹੇ ਹੈ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ
0: ਜੀ ਕੌਣ ਹੈ ਹਮਾਰੇ ਸਾਥ ਜਨਾਬ ਨਾਮ ਬਤਾਏਂਗੇ ਆਪਣਾ
1: ਸਲਮਾਨ ਬਾਤ ਕਰ ਰਹਾ ਹੂੰ ਹਿੰਮਤ ਸੇ
0: ਹਿੰਮਤ ਸੇ ਸਲਮਾਨ ਭਾਈ ਨੇ ਹਿੰਮਤ ਕੀ ਹੋਈ ਹੈ ਸਲਮਾਨ ਜੀ ਕੈਸੇ ਹੈ ਆਪ ਠੀਕ ਹੈ ਖਰੀਅਤ ਸੇ ਹੈ
1: ਅੱਲਾਹ ਕਾ ਬਹੁਤ ਬਹੁਤ ਸ਼ੁਕਰ ਹੈ ਆਪ ਸੁਣਾਇਆ ਆਪ ਕੈਸੇ ਹੋ
0: ਮੈਂ ਬਿਲਕੁਲ ਠੀਕ ਹੂੰ 91 ਕੋ ਸੁਣ ਰਹੇ ਹੈ
1: ہاں میں 91 پہ سن رہا ہوں میں فیس بک کے تھرو سن رہا ہوں
0: اچھا آپ فیس بک کے تھرو سن رہے ہوتے ہیں تو کیا لکھا ہوا ہے فیس بک کے اوپر آج آپ پڑھ سکتے ہیں کیا لکھا ہوا ہے جو ہماری پوسٹ لگی ہوئی ہے
1: آپ میرے خیال میں آپ شاید زعفرانی کریم کی بات کر رہے ہیں
0: نہیں نہیں مجھے بتاؤ آپ فیس بک سے پروگرام سن رہے ہو ہمارا
1: ہاں
0: کیا لکھا ہوا ہے فیس بک کے اوپر مجھے بتاؤ جو پوسٹ ہماری لگی ہوئی ہے جس کو آپ نے آن کیا ہوا ہے
1: زعفران کا جادو نکھار ہے بے قابو
0: زعفران کا جادو نکھار ہے بے قابو
1: نکھار ہے بے قابو
0: کیا مطلب ہے اس بات کا
1: اور سر میں یہ بات کہنا چاہوں گا کہ یہ جو مطلب قدرتی آرگنیزم مطلب ہوتے ہیں نا جو ہربل کریم ہوتی ہے جو بھی مطلب ہومیوپیتھک کچھ بھی ہو یہ ایسا ریزلٹ دیتا ہے
0: آرگینک بالکل ایسا ہی ہوتا ہے
1: آرگینک اور یہ بھی کہنا چاہوں گا کہ اس کو مطلب کنٹینیو تھوڑے عرصے کے لیے اس کو جاری رکھنا پڑتا ہے اس کو لگانا پڑتا ہے تب جا کے کہیں مطلب مطلوبہ ریزلٹ جو ہوتے ہیں حاصل ہوتے ہیں
0: لیکن
1: کیمیکل جو والے فارمولیشن ہوتی ہے اور جو کیمیکل والے فارمولیشن ہوتی ہے لیکن ریزلٹ تو بہت جلدی دیتے ہیں لیکن بعد میں جلد خراب بھی
0: اس کے بعد اسکن ڈیمیج ہوتی ہے ہماری جو نائٹ کریم ہے نا اس کے حوالے سے لوگوں میں
1: اگر کم از کم آپ کیسن کو کوئی بھی پروڈکٹ استعمال کرتے ہو تقریباً اس کو دو ہفتے دو
0: کم از کم 10 دن لینے چاہیے 7 سے 10 دن تو مسٹ ہے
1: ایک بات اور ہے نا اصل میں ہمارے ذہن اتنے جلدی ہو گئے ہم کہتے ہیں کہ آج لگائیں تو کا ریزلٹ مل جائے
0: وہ پھر نقصان ہوتا ہے
1: تو کوئی بھی اچھی چیز میں یہ چیز ہمیں نہیں ملتی تو ہم کہتے ہیں کہ یہ چیز ٹھیک نہیں ہے جو اور بھی ہوتا ہے جو بھی ہوتا ہے وہ جھوٹ بول رہا ہے
0: نہیں ڈیفینیٹلی آرگینک چیزیں جو ہوتی ہیں
1: میں وہ بات کر رہا ہوں جو قدرتی چیزیں لوگ استعمال کرتے ہیں ایک دن دو دن ہفتہ ان کو مطلوبہ ریزلٹ نہیں ملتا تو وہ یہی کمر دیتے ہیں کہ یہ چیز اچھی نہیں ہے
0: سلمان
1: قدرتی ہوتی ہے
0: وہ میں آپ کو اس کو تھوڑا سا ایکسپلین کرتا ہوں بہت شکریہ آپ نے کال کی ہمارے ساتھ موجود تھے اچھا ایک چیز ہوتی ہے بالکل نیچرل کہ آپ نے ایک چیز لیٹ سپوز آپ کے گھر کے اندر جو ہے ایلوویرا کا درخت لگا ہوا ہے اور آپ نے اس میں سے ایلوویرا نکالی اور اس کو استعمال کیا ہو سکتا ہے وہ آپ کو 10-20 دن بھی ریزلٹ نہ دے ٹھیک ہے جناب اب یہ جو نیچرل آرگینک اجزاء ہوتے ہیں نا اب یہ دیکھیے میں آپ کو بتاؤں اب یہ نہیں ہو سکتا کہ گھر کے اندر جو ایلوویرا موجود ہے اس کو کاٹیں اور ہم اس سے अपनी क्रीम के अंदर या शैम्पू के अंदर वही एलोवेरा डालकर आप लोगों को दे दे और आपको कहें कि भैया बिल्कुल नेचुरल, हमने तोड़कर उसमें से एलोवेरा जेल निकाली है, शैम्पू के अंदर डाली और आपको दी, झूठ होगा। ऐसा हो नहीं सकता, क्योंकि अगर आप ऐसा करेंगे तो क्या होता है कि बैक्टीरिया बहुत जल्दी पैदा हो जाते हैं नेचुरल चीजों के ऊपर और वो खराब हो जाती है। आप घर के अंदर एक एलोवेरा काटें, ठीक है जनाब, उसका शैम्पू बनाएं, हफ्ते के अंदर शैम्पू खराब हो जाएगा आपको। तो प्योर नेचुरल चीजें जो होती है ना, वो आप कभी भी डायरेक्ट नहीं दे सकते, उनके एक्सट्रैक्ट को यूज किया जाता है। अगली बात मैं आपको फिर बताता हूँ, ये कॉलर की कॉल ले लें। अस्सलाम वालेकुम।
2: वालेकुम सलाम खलील बिराल।
0: जनाब फरमान भाई आ चुके हैं। फरमान भाई किवे हाल है? चंगे वदे वे तुसा? ठीक ठाक
2: खैर शुक्र, तुसा सुना तो
0: प्रोग्राम सुन दे बैठे आवे कि ना कितनी बिजी ते मसरूफ बदे आवे?
2: सिर का सुन दे फैन बिराल।
0: अच्छा शुरू को सिर कोल सुन दे बैठे हुए, सिर कोल। अच्छा आज टॉपिक में किरा रखा है यार, मैं के पैसे तुम्हारे को लग दे बहु, इनकी जमा बहु थी ने ना घर आली नाल लग वे पैसे जमा करने जमा थी सकते। फरमान फरमान फरमान भाई लगे गए तो आधे पहन के भाई टॉपिक ऐसे रखे बैठे से कि तुम्हारे को पैसे लग दे ज्यादा है नहीं, जमा ज्यादा थी नहीं। तो आधे पहन के भाई यदि घर आली नाल थी वही पैसे जमा करावण थे तो जमा कर गिंदे, लेकिन तफसील ऐसा उन्होंने को लोगों पता करूं आना, लेकिन उन्होंने काल कट गई है
3: फाक वाली।
0: अच्छा ये जो सलमान भाई बात कर रहे थे, कह रहे थे कि जो नेचुरल बिल्कुल, लेकिन जो हमारे एक्सट्रैक्ट होते हैं ना, वो चूंकि एक्सट्रैक्ट होते हैं उससे कशीर की कई चीजें होती हैं, उन जैसे एलोवेरा होता है। ये कॉलर हमारे साथ हैं और रिहान भाई हैं क्या हमारे साथ? अस्सलाम वालेकुम।
4: जी वालेकुम सलाम।
0: जनाब रिहान जनाब प्रोग्राम सुन रहे हैं आप डबरा से, इब्राहिम भाई डबरा से कॉल कर रहे हैं, लेकिन इस पर कॉल करेंगे जहाँ पर रिहान भाई ने कॉल की हुई है। रिहान भाई कैसे हैं आप? खैरियत से माशाल्लाह। आज आपने वक्त निकाला और केसन शॉप पर तशरीफ लाए आप?
4: जी जी बिल्कुल, बड़ा मजा आया।
0: अच्छा एक आप हमारे पुराने सेटअप पर आए थे पहले, आज आप हमारे नए सेटअप के ऊपर आए हैं, तो हमारा नया सेटअप आपको कैसा लगा?
4: कम से कम हाँ 2 साल तो हो गए।
0: 2 साल बाद तो पहले आप हमारे पुराने सेटअप पर आए थे, आज आप हमारे नए सेटअप पर आए, तो कोई तब्दीली नजर आई आपको?
4: हाँ बिल्कुल, काफी तेजी आई है माशाल्लाह। अल्लाह आपको कामयाब करे, हमारी तो ये दुआएं।
0: आमीन आमीन सुम्मा आमीन। आप लोगों की दुआएं, आप लोगों की सपोर्ट ही किसी कंपनी को और इंसान
4: नहीं, हमारा तो बड़ा दिल, हमारा बड़ा दिल खुश होता है जिसे को देख के ना। हाँ हमारा बड़ा दिल खुश होता है।
0: अच्छा चलो ठीक है, आज हमारे पास तशरीफ भी लाए थे रियान भाई। रियान भाई टॉपिक हमारा ये है कि पैसे लगते आपसे ज्यादा है या जमा ज्यादा कर लेते, किस चीज में मायर हैं?
4: यार मैं मुझे ऐसा इस चीज को समझ नहीं आते ना, जब पैसे आते हैं ना, पैसे ना पैसे तो मिनटों के चले जाते हैं ना,
0: ठीक है,
4: और जमा थोड़ा सा वक्त लगता है उसके लिए जमा होने।
0: यानी कि दोनों काम आपसे हो जाते हैं लेकिन लगते जल्दी हैं, और जमा होते हैं तो उसमें टाइम बहुत लगता है।
4: हाँ टाइम बहुत
0: लगता है, ये हर किसी को लगता है टाइम, हर किसी को टाइम पैसे जमा करने में ना, मेरे ख्याल में हर किसी को वक्त लगता है।
4: हाँ कुछ बचाने पड़ते हैं ना, इसको साइड के करने पड़ते हैं। बस मैं उसको ये कहता हूँ ये मेरे पास है नहीं है,
0: वो जो पड़े होते हैं। असल मसला तो यही होता है कि जब आप जमा करके रख लेना तो फिर वो आपको कहीं ना कहीं जरूरत उनकी आन पड़ती है। यार ये क्यों होता है ऐसा?
4: बस ये फिर हो जाता है ना, यही बात है, क्योंकि ये बंदा जमा करते हैं।
0: वो मेरे एक दोस्त थे, वो मेरे एक दोस्त थे, हम जब मेडिसिन में होते थे ना, तो एक दिन वो मुझे कुछ चीजों की जरूरत नहीं थी, कुछ सैंपल्स की ना, तो उसने जनाब मैंने उससे कुछ सैंपल मांग लिए, मैंने कहा यार ये मुझे दे देना, घर के लिए जरूरत पड़ते हैं कभी बच्चों को ना, तो कहते यार मैं तुम्हें सैंपल दे दूंगा, मसला नहीं है, लेकिन मैं तुम्हें कहूंगा कि तुम सैंपल ना लो। मैंने कहा क्यों? कहते जब तुम पहले से तैयार करके रखोगे ना कि ये बीमारी आने वाली है, वो आती आती है। जब तुम उसका पहले से इलाज जोड़ के रखोगे ना कि यार ये मैं चीजें रख लाऊं कल को बच्चे बीमार ना हो जाए, बुखार ना हो जाए, सीना खराब ना हो जाए, तो कहते हैं वो फिर बच्चा जरूर बीमार होता है। इससे बेहतर है अल्लाह पे को तवक्कल रखो कि ये इंशाल्लाह हमेशा तंदुरुस्त रहे।
4: तो हाँ बिल्कुल बात ऐसी है, बिल्कुल आप सही कह रहे हैं, लेकिन मैंने तो ढोलक लिए हुए बस उसके अंदर डाल लेता हूँ।
0: रोजाना डालते हो कि महीने के महीने?
4: नहीं महीने के महीने जो मैंने रखे हुए हैं।
0: शादी के लिए जमा कर रहे हो या कोई और मकसद है?
4: नहीं मेरे कोई और मकसद है।